ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਗਰਾ ਪਰਿਵਾਰ ਸਾਹਿਬ ਦੇ ਨਾਲ ਇਸ ਦੁੱਖ ਦੀ ਘੜੀ ਅਤੇ ਮਾਤਾ ਗੁਰਬਚਨ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ, ਸ਼ਰੀਕ ਹੋਏ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਗੁਰਦੁਆਰਾ ਦੀ ਮਰਿਆਦਾ ਹੈ ਕਿ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰਦੇ ਹਨ ਤਾਂ ਉਹਨਾਂ ਦੇ ਵੱਡੇ ਲੜਕੇ ਨੂੰ ਸਿਰੋਪਾ ਗੁਰਦੁਆਰਾ ਸਾਹਿਬ ਵੱਲੋਂ ਅਸੀਸ ਦੇ ਰੂਪ 'ਚ ਦਿੱਤਾ ਜਾਂਦਾ ਹੈ। ਤੋ ਮੈਂ ਬੇਨਤੀ ਕਰਾਂਗਾ ਸਰਦਾਰ ਹਰਦੇਵ ਸਿੰਘ ਨਾਗਰਾ, ਸਰਦਾਰ ਜਸਵਿੰਦਰ ਸਿੰਘ ਨਾਗਰਾ ਅਤੇ ਸਰਦਾਰ ਹਰਭਜਨ ਸਿੰਘ ਬਲ ਸਿਰੋਪਾ ਲੈਣ। ਉਪਰੰਤ ਮੈਂ ਬੇਨਤੀ ਨਾਲ ਹੀ ਕਰਦਿਆਂ ਕਿ ਸੰਗਤ ਦਾ ਧੰਨਵਾਦ ਕਰਨ ਵਾਸਤੇ ਸਰਦਾਰ ਜਸਵਿੰਦਰ ਸਿੰਘ ਨਾਗਰਾ ਜੀ ਮਾਈਕ ਤੋਂ ਬੋਲਣ ਆਉਣਗੇ ਜੀ। ਸੋ ਪਹਿਲਾਂ ਸਰੋਪਾ ਲੈ ਲਓ ਜੀ, ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਗੁਰਬੈਠੀ ਗੁਰੂ ਪਿਆਰੀ ਸਾਧਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਦਿਨਾਂ ਤੋਂ ਸਾਡੇ ਮਾਤਾ ਜੀ ਢਿੱਲੇ ਸਨ ਅਤੇ ਫਿਰ ਉਹ ਅਕਾਲ ਚਲਾਣਾ ਕਰ ਗਏ। ਜਿਹੜੀਆਂ ਸੰਗਤਾਂ ਨੇ ਇਸ ਸਾਡੇ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋ ਕੇ, ਕਿਉਂਕਿ ਹੋਰ ਕੁਛ ਨਹੀਂ ਚਾਹੀਦਾ ਸੀ, ਸਿਮਰਨ ਕਰਨਾ ਸੀ, ਮਾਤਾ ਜੀ ਦਾ ਵੀ ਹੁਕਮ ਸੀ ਕਿ ਜੀਂਦੇ ਜੀ ਜਿੱਦਾਂ ਸਿਮਰਨ ਕਰ ਲਓਗੇ ਓਨਾ ਹੀ ਤੁਹਾਡੇ ਕੰਮ ਆਉਣਾ। ਬੋਲੇ ਸੋ ਨਿਹਾਲ। ਸੋ ਇਹ ਪਵਿੱਤਰ ਅਸਥਾਨ ਗੁਰਦੁਆਰਾ ਫਰੀਮਾਉਂਟ, ਜਿੱਥੇ ਹਰ ਟਾਈਮ ਜਾਪ ਹੁੰਦੇ ਹਨ, ਬਾਣੀ ਦੇ ਗੁਣ ਗਾਇਨ ਹੁੰਦੇ ਹਨ, ਇਹ ਸਥਾਨ ਵਿਕੁੰਠ ਧਾਮ ਦਾ ਰੂਪ ਧਾਰ ਰਿਹਾ ਹੈ। ਇਸ ਦੇ ਦਰਸ਼ਨ ਕਰਨ ਨੂੰ ਆਪ ਸੰਗਤਾਂ ਨੂੰ ਮਿਲੇ ਹਨ, ਬਟ ਭਾਗੀ ਹੋ ਸਾਡੀ ਮਾਤਾ ਦੇ ਅੰਤਮ ਅਰਦਾਸ ਇਸ ਗੁਰੂ ਘਰ ਦੇ ਵਿੱਚ ਹੋਈ ਹੈ। ਤੁਰ ਦਰਗਾਹ ਦੇ ਵਿੱਚ ਉਹ ਅਰਦਾਸ ਜਾਏਗੀ, ਕਿਉਂਕਿ ਸਾਡੀ ਮਾਤਾ ਵੀ ਕਹਿੰਦੀ ਸੀ ਇਹ ਜੋ ਸਥਾਨ ਹੈ ਫਰੀਮਾਉਂਟ ਦਾ ਗੁਰਦੁਆਰਾ ਬਹੁਤ ਪਵਿੱਤਰ ਹੈ, ਜਿੱਥੇ 24 ਘੰਟੇ ਹੀ ਨਾਮ ਜਾਪ ਹੁੰਦਾ ਹੈ। ਮੈਂ ਇੱਥੇ 1986 ਦੇ ਵਿੱਚ ਆਇਆ ਸੀ, ਉਦੋਂ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਹਜ਼ਾਰਾਂ ਕੀ ਕਰੋੜਾਂ ਜੀਵ ਇੱਥੋਂ ਨਾਮ ਦਾਮ ਦੇ ਨਾਲ ਜੁੜ ਕੇ ਗਿਆਨ ਹਾਸਲ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਚੁੱਕੇ ਹਨ। ਸੋ ਅੱਜ ਸਾਡੀ ਮਾਤਾ ਦੇ ਹਿੱਸੇ ਇਹ ਆਇਆ ਹੈ ਸਮਾਂ। ਸੋ ਬੇਨਤੀ ਇਹ ਹੈ ਸਤਿਗੁਰਾਂ ਦੇ ਚਰਨਾਂ ਵਿੱਚ, ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀ ਆ, ਜੇ ਹੋਵੇ ਸਾਜ ਸੋ ਮੇਲ। ਇੱਕ ਇਸ ਸੰਸਾਰ ਦੇ ਵਿੱਚ, ਕਿਉਂਕਿ ਮਾਇਆ ਦਾ ਸੰਸਾਰ ਹੈ, ਤ੍ਰੈ ਗੁਣ ਮਾਇਆ ਹੈ ਅਤੇ ਇਸ ਦੇ ਵਿੱਚ ਚੱਲਣਾ ਬਹੁਤ ਮੁਸ਼ਕਲ ਹੈ। ਸਾਡੀ ਮਾਤਾ ਨੇ ਬਹੁਤ ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ, ਜਿਸ ਦੇ ਨਾਲ ਸਾਨੂੰ ਵੀ ਉਹਨਾਂ ਤੋਂ ਹੀ ਸੰਤ ਦਲੇਰ ਸਿੰਘ ਜੀ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ, ਜੋ ਇਸ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਦੀ ਗੱਲ ਕਰਦੇ ਸਨ ਅਤੇ ਅੱਜ ਵੀ ਉਹਨਾਂ ਦੇ ਸਥਾਨਾਂ ਤੇ ਜਿੱਥੇ ਜਿੱਥੇ ਉਹਨਾਂ ਨੇ ਆਪਣੇ ਘਾਹ ਦੀਆਂ ਕੁੱਲੀਆਂ ਬਣਾ ਕੇ ਸੂਰਜ ਤੋਂ ਅਤੇ ਪਾਣੀ ਤੋਂ ਬਚ ਕੇ ਆਪਣੀ ਭਗਤੀ ਕਰਦੇ ਸਨ। ਛਾਪੜੀ ਦੇ ਵਿੱਚ ਭਲੀ ਸੁਹਾਵੀ ਛਾਪੜੀ ਜੈ ਹਰ ਗੁਣ ਗਾਏ, ਉੱਥੇ ਅੱਜ ਮਹਾਨ ਅਸਥਾਨ ਬਣੇ ਹਨ, ਜਪ ਤਪ ਸਮਾਗਮ ਹੁੰਦੇ ਹਨ ਅਤੇ ਲੱਖਾਂ ਨਹੀਂ ਕਰੋੜਾਂ ਹੀ ਲੋਕ ਉੱਥੋਂ ਨਾਮ ਜਪ ਕੇ ਉਸ ਵਾਈਬਰੇਸ਼ਨ ਨੂੰ, ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ ਉਸ ਸੱਚਖੰਡ ਵਿੱਚ ਜਾਂਦੇ ਹਨ। ਉਸ ਰਸਤੇ ਹੀ ਸਾਡੀ ਮਾਤਾ ਨੂੰ ਉਹ ਦਾਤ ਪ੍ਰਾਪਤ ਹੋਈ ਹੈ, ਕਿਉਂਕਿ ਅੰਤ ਸਮੇਂ ਕਹਿੰਦੇ ਹਨ, ਅੰਤ ਸਮੇਂ ਅਰੀਬਾਈ ਗੋਬਿੰਦ ਨਾਮ ਮਤ ਬਿਸਰੇ, ਅੰਤ ਕਾਲ ਨਾਰਾਇਣ ਸਿਮਰੇ, ਬਦਤ ਲੋਚਨ ਤੇ ਨਰ ਮੁਕਤਾ, ਪੀਤਾਂਬਰ ਵਾ ਕੇ ਰਿਦੇ ਬਸੇ। ਅੰਤ ਕਾਲ ਮੇਰੀ ਮਾਤਾ ਨੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਜਦੋਂ ਕਿਹਾ ਤੇ ਮੇਰਾ ਜੋ ਪੋਤਾ ਹੈ ਹਰਦੇਵ ਭਾਜੀ ਦਾ ਬੇਟਾ, ਉਹ ਦੇਖ ਰਿਹਾ ਸੀ ਮਾਤਾ ਹੁਣ ਗੁਰੂ ਕਹੇਗੀ, ਪਰ ਗੁਰੂ ਸੱਚਖੰਡ ਵਿੱਚ ਜਾ ਕੇ ਬੁਲਾਇਆ ਅਤੇ ਮੇਰਾ ਬ੍ਰਦਰ ਅਤੇ ਪੋਤਾ ਉਹ ਇੰਨੇ ਖੁਸ਼ ਸਨ ਕਿ ਬੀਬੀ ਜਦੋਂ ਉਹਦੇ ਸਵਾਸ ਬੰਦ ਹੋਏ ਉੱਥੇ ਇੱਕ ਦੁੱਤੀ ਇੱਕ ਬਹੁਤ ਹੀ ਬਿਸਮਾਦ ਮਾਹੌਲ ਪੈਦਾ ਹੋ ਗਿਆ ਸੀ, ਬਹੁਤ ਆਨੰਦ ਆ ਰਿਹਾ ਸੀ। ਮੈਂ ਉਹਨੂੰ ਬੱਚੇ ਨੂੰ, ਮੈਂ ਭਾਜੀ ਨੂੰ ਨਹੀਂ ਪੁੱਛਿਆ ਕਿ ਮੈਂ ਕਿਹਾ ਸ਼ਾਇਦ ਭਾਜੀ ਨੇ ਉਹ ਇਹ ਪੜ੍ਹੀਆਂ ਹੁੰਦੀਆਂ ਚੀਜ਼ਾਂ, ਮੈਂ ਬੱਚੇ ਨੂੰ ਪੁੱਛਿਆ, ਮੈਂ ਕਿਹਾ ਵੀ ਉੱਥੇ ਕੋਈ ਮਹਿਕ ਵੀ ਆਈ ਸੀ? ਉਹ ਬੱਚਾ ਕਹਿੰਦਾ ਜਿੱਦਾਂ ਮਹਾਰਾ ਮਹਾਂਪੁਰਸ਼ ਸੰਤ ਦਲੇਰ ਸਿੰਘ ਜੀ, ਸੰਤ ਭਗਵਾਨ ਜੀ, ਉਹਨਾਂ ਦੇ ਰੂਮ ਵਿੱਚ ਜਦੋਂ ਜਾਂਦੇ ਹਾਂ ਤਾਂ ਉਹ ਮਹਿਕ ਆਉਂਦੀ ਹੈ। ਅੱਜ ਵੀ ਉਹਨਾਂ ਦੇ ਸਥਾਨਾਂ 'ਤੇ ਜੋ ਸਮਾਗਮ ਚੱਲਦੇ ਹਨ, ਜੋ ਜੋ ਭਜਨ ਨਾਮ ਸਿਮਰਨ ਨਾਲ ਜੁੜੇ ਹੁੰਦੇ ਹਨ, ਉਹਨਾਂ ਨੂੰ ਉਹ ਮਹਿਕ ਪ੍ਰਾਪਤ ਹੁੰਦੀ ਹੈ। ਇਸ ਸਥਾਨ 'ਤੇ ਬਹੁਤ ਜੀਵ ਹਨ ਜਿਹਨਾਂ ਨੂੰ ਸ਼ਬਦ ਸੁਣਦੇ ਹਨ, ਉਹ ਵੀ ਉਹ ਮਹਿਕ ਦਾ ਆਨੰਦ ਲੈਂਦੇ ਹਨ। ਸੋ ਜਦੋਂ ਮੈਂ ਇਹ ਗੱਲ ਉੱਤੋਂ ਸੁਣੀ, ਫਿਰ
ਇਹ ਬੜਾ ਆਨੰਦ ਮਹਿਸੂਸ ਹੋਇਆ ਕਿ ਵਾਕਿਆ ਹੀ ਸਾਡੀ ਮਾਤਾ ਨੂੰ ਉਹ ਦੇਵਤੇ ਫੁੱਲ ਬਰਸਾਉਂਦੇ ਉਹ ਜਿਹੜੀ ਗੱਲ ਹੈ ਪੂਰੀ ਹੋਈ ਹੈ। ਸੋ ਸਾਡੇ ਪਰਿਵਾਰ ਨੂੰ ਵਧਾਈਆਂ ਦਿਓ ਕਿ ਸਾਡੀ ਮਾਤਾ ਸੱਚਖੰਡ ਵਿੱਚ ਪਿਆਰਨਾ ਹੋਏ ਹਨ। ਸੋ ਆਪ ਸੰਗਤਾਂ ਦਾ ਧੰਨਵਾਦ ਹੈ ਜੋ ਆਪ ਜੀ ਸਾਡੇ ਪਰਿਵਾਰ ਨੂੰ ਯੋਗਦਾਨ ਦਿੱਤਾ ਹੈ ਅਤੇ ਅੱਜ ਇਸ ਸਮੇਂ ਦੇ ਵਿੱਚ ਆਏ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ ਹੈ। ਭਾਈ ਸਾਹਿਬ ਪਾਉਂਟਾ ਸਾਹਿਬ ਵਾਲੇ ਕੀਰਤਨੀ ਜਥੇ ਦਾ ਉਹਨਾਂ ਦਾ ਧੰਨਵਾਦ ਹੈ ਜੋ ਕੀਰਤਨ ਦੇ ਨਾਲ ਹਾਜ਼ਰੀ ਲਗਾ ਕੇ ਗਏ ਹਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਚਾਹ ਦਾ ਲੰਗਰ ਤਿਆਰ ਹੈ, ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰੱਖਦਾਇਆ ਰਾਮ ਰਾਜੇ ਹਰਨਾਖੁਸ ਦੁਸਟ ਹਰ ਮਾਰਿਆ ਪ੍ਰਹਿਲਾਦ ਦਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਜੋ ਸੇਵਹਿ ਹੈ ਜੋ ਸੇਵਹਿ ਤੁਧੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ।

ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦਿਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਇਸ ਲਈ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕੀਰਤਨ ਦੀ ਨਾਮ ਸਿਮਰਨ ਦੀ ਜੋ ਸ਼ਾਮ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁਲਚੁੱਕ ਦੀ ਖਿਮਾ। ਸਵਾਹ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਅਰਦਾਸ। ਹੇ ਮੇਰੇ ਪਿਆਰੇ ਮਿੱਤਰ ਜੀ, ਪਿਆਰੇ ਗੁਰਦੇਵ ਜੀ, ਮੇਰੇ ਤੇ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਤੁਹਾਡੇ ਘਰ ਵਿੱਚ ਬਖਸ਼ਿਸ਼ਾਂ ਵਰਤਦੀਆਂ ਨੇ, ਮੇਰੇ ਹਿਰਦੇ ਦੇ ਵਿੱਚ ਆਪ ਕਿਰਪਾ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੀ ਦਾਤ ਬਖਸ਼ਿਸ਼ ਕਰ ਦਿਓ। ਨਾਮ ਦਾ ਪ੍ਰਕਾਸ਼ ਹੋ ਜਾਵੇ, ਰੋਮ ਰੋਮ ਦੇ ਵਿੱਚ

ਹੇ ਮੇਰੇ ਪਿਆਰੇ ਮਿੱਤਰ ਗੁਰੂ ਜੀ ਗੁਰਦੇਵ ਜੀ ਕਿਰਪਾ ਕਰੋ ਮੌਕਾ ਰਾਮ ਨਾਮ ਪ੍ਰਗਾਸ ਭਈ ਨਾਮ ਕਿਉਂ ਮੰਗਦੇ ਜੇ ਇਹਦਾ ਕਾਰਨ ਕੀ ਹੈ ਤਾਂ ਗਰੀਬ ਨਿਵਾਜ ਨੇ ਬਹੁਤ ਪਿਆਰ ਵਿੱਚ ਉਪਦੇਸ਼ ਦਿੱਤਾ ਨਾਮ ਤੇਰੇ ਪ੍ਰਾਣਾਂ ਦਾ ਆਸਰਾ ਹੈ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਮੇਰੇ ਪ੍ਰਾਣਾਂ ਦਾ ਆਸਰਾ ਹੀ ਗੁਰੂ ਦੀ ਮੱਤ ਦੁਆਰੇ ਗੁਰੂ ਦਾ ਨਾਮ ਹੈ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸੇ ਮੇਰੀ ਰੋਹ ਰੀਤੀ ਬਣ ਜਾਵੇ ਹਮੇਸ਼ਾ ਗੁਰੂ ਦੀ ਕੀਰਤੀ ਉਸਤਤ ਕਰਦੇ ਰਹੀਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਕਿ ਗੁਰੂ ਦੇ ਜਾਪ ਦੇ ਨਾਲ ਅੰਦਰ ਸੁਖੀ ਹੋ ਜਾਂਦਾ ਅੰਦਰ ਸ਼ਾਂਤੀ ਆ ਜਾਂਦੀ ਹੈ ਅਪਾਰ ਕਿਰਪਾ ਹੈ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ ਅੱਜ ਦੇ ਅੰਮ੍ਰਿਤ ਬਚਨ ਪੰਚਮ ਗੁਰਦੇਵ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਗ ਹੈ 430 ਤੇ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਮੇਰੇ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤੀ ਹੈ ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ

ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਗੁਰ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਯੋ ਹਰ ਬੰਸ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰ ਮੋਇਓ। ਤਹਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ ਦੂਸਰੇ ਸੁਰਤਾਲ ਦੇ ਵਿੱਚ ਸ਼ਬਦ ਉਚਾਰਿਆ ਹੈ, ਆਰੰਭ ਦੇ ਵਿੱਚ ਵਸਤੂ ਨਿਰਦੇਸ਼ਕ ਮੰਗਲ ਹੈ,

ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਪੰਚਮ ਮਨਾਏ। ਗੁਰੂ ਚਰਨਾਂ ਚ ਆ ਕੇ ਅਰਦਾਸ ਕੀਤੀ ਹੈ, ਗਰੀਬ ਨਿਵਾਸ ਜੀ ਮੇਰੇ ਅੰਦਰ ਪੰਜਾਂ ਦਾ ਵਾਸਾ ਕਰ ਦਿਓ, ਸਤ ਸੰਤੋਖ ਦਇਆ ਧਰਮ ਵੈਰਾਗ ਜਾਂ ਗਿਆਨ। ਤੇ ਜਿਹੜੇ ਪੰਜ ਰਸਾਏ ਨੇ ਇਹ ਮੇਥੋਂ ਰੁੱਸ ਜਾਣ, ਮੇਥੋਂ ਦੂਰ ਚਲੇ ਜਾਣ, ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਸੁਖੇ ਲਓ ਜਾਂ ਵਿੱਚ ਕਹਿ ਲਓ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਦੇਹੀ ਤੋਂ ਚਲੇ ਜਾਣ, ਕਿਉਂਕਿ ਇਹ ਵੀ ਤਾਂ ਦੇਹ ਵਿੱਚ ਵੱਸਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ, ਪੰਚ ਵਸਾਏ ਪੰਚ ਗਵਾਏ ਪੰਜ ਗਵਾਚ ਜਾਣ ਮੇਰੇ ਕੋਲ ਨਾ ਆਉਣ। ਜਿਵੇਂ ਕੋਈ ਚੀਜ਼ ਗਵਾਚ ਜਾਂਦੀ ਹੈ ਫਿਰ ਲੱਭਦੀ ਨਹੀਂ ਹੈ, ਗਰੀਬ ਨਿਵਾਜ ਇਹ ਦੂਰ ਚਲੇ ਜਾਣ ਤੇ ਜਿਹੜੇ ਸ਼ੁਭ ਗੁਣ ਨੇ ਮੇਰੇ ਅੰਦਰ ਵਸ ਜਾਣ। ਇਹ ਗੁਰੂ ਚਰਨਾਂ ਚ ਆ ਕੇ ਬੇਨਤੀ ਕਰਨੀ ਹੈ। ਏਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗੇ ਹਾਲਾ,

ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ਲੀਆ ਉਬਾਰੀ ਨੌ ਡਾਢੀ ਦਸ ਮੁਨਸਫ ਧਾਵੈ ਰਈਅਤ ਵਸਣ ਨਾ ਦੇਈ ਡੋਰੀ ਪੂਰੀ ਮਾਪੈ ਨਾ ਹੀ ਬਹੁ ਬਿਸਕਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮਨਾ ਕਾਈ ਗੁਰੂ ਕੋਲ ਆਏ 72 ਨਾੜੀਆਂ ਵਾਲਾ ਜਗ੍ਹਾ ਜਗ੍ਹਾ ਤੇ ਨਾੜੀਆਂ ਰੱਬ ਨੇ ਰਚੀਆਂ ਨੇ ਇਹਦੇ ਵਿੱਚ ਗੁਰੂ ਨੇ ਗਿਆਨ ਕਰਵਾ ਦਿੱਤਾ ਜੇ ਪੰਜਾਂ ਨੂੰ ਵਸਾਉਣਾ ਹੈ ਤੇ ਪੰਜਾਂ ਨੂੰ ਦੂਰ ਕਰਨਾ ਹੈ ਤੇ ਫਿਰ ਤੈਨੂੰ ਰਸਨਾ ਦੁਆਰੇ ਜਪਣਾ ਪਵੇਗਾ ਸਤਨਾਮ ਸ਼੍ਰੀ ਇਹਦੇ ਨਾਲ ਸ਼ੁਭ ਗੁਣ ਜਿਹੜੇ ਤੇਰੇ ਘਰ ਕਰ ਜਾਣਗੇ ਤੇ ਜਿਹੜੇ ਵਿਕਾਰ ਨੇ ਉਹ ਤੇਥੋਂ ਦੂਰ ਹੋ ਜਾਣਗੇ ਇਸ ਦੇਹੀ ਦੇ ਵਿੱਚੋਂ ਨਾਮ ਅੰਮ੍ਰਿਤ ਪ੍ਰਾਪਤ ਹੋ ਜਾਵੇਗਾ ਜਿਹਨੂੰ ਗਰੀਬ ਨਿਵਾਜ ਕਹਿੰਦੇ ਨੇ ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬੇਸ਼ਰਾਮ ਰਹਾ ਉਹ ਤੋਂ ਬਾਅਦ ਸਾਹਿਬ ਜੀ ਕਹਿੰਦੇ ਨੇ ਇਨ ਬੇਦ ਨਗਰ ਉਠਾ ਮੇਰੇ ਭਾਈ ਇਹ ਕਾਇਆ ਰੂਪੀ ਨਗਰ ਜਿਹੜਾ ਹੈ ਜਦੋਂ ਸ਼ੁਭ ਗੁਣ ਪ੍ਰਾਪਤ ਹੋ ਗਏ ਤਾਂ ਨਗਰ ਵਸ ਜਾਂਦਾ ਹੈ ਜਿੱਥੇ ਵਿਕਾਰਾਂ ਦਾ ਵਾਸਾ ਹੋਵੇ ਉਹ ਨਗਰ ਉੱਜੜ ਜਾਂਦੇ ਨੇ ਜਿੱਥੇ ਨਾਮ ਦਾ ਵਾਸਾ ਹੋ ਜਾਵੇ ਉਹ ਨਗਰ ਸੁਹਾਵਣੇ ਹੋ ਜਾਂਦੇ ਨੇ ਤੁਸੀਂ ਇੱਕ ਸੌਖਾ ਬੋਲ ਲੈ ਲਓ ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਚਨ ਨੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਲ ਸੋਏ ਨਾ ਚੋਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਉਜਾੜ ਬਣ ਜਾਂਦੇ ਉਜਾੜ ਇਸੇ ਤਰ੍ਹਾਂ ਜਿਨ੍ਹਾਂ ਹਿਰਦਿਆਂ ਦੇ ਵਿੱਚ ਮੇਰੇ ਗੁਰੂ ਦਾ ਸ਼ਬਦ ਨਹੀਂ ਹੈ ਨਾਮ ਨਹੀਂ ਜੇ ਉਹ ਹਿਰਦੇ ਜਿਹੜੇ ਨੇ ਉੱਜੜ ਜਾਂਦੇ ਨੇ ਉਹ ਕੁਰਾਏ ਪੈ ਜਾਂਦੇ ਨੇ ਤੇ ਜਿਨ੍ਹਾਂ ਹਿਰਦਿਆਂ ਵਿੱਚ ਗੁਰੂ ਗੁਰੂ ਜੀ ਦਾ ਜਾਪ ਚੱਲਦਾ ਹਿਰਦੇ ਵਸ ਜਾਂਦੇ ਨੇ ਸ਼ੁਭ ਗੁਣਾਂ ਦੇ ਨਾਲ ਨਿਵਾਜੇ ਜਾਂਦੇ ਨੇ ਇਨ ਬਿਦ ਇਸ ਵਿਧੀ ਨਾਲ ਇਸ ਢੰਗ ਨਾਲ ਤਰੀਕੇ ਨਾਲ ਜੁਗਤੀ ਨਾਲ ਗੁਰੂ ਚਰਨਾਂ ਚ ਆ ਕੇ ਅਰਦਾਸ ਕਰਨੀ ਗਰੀਬ ਨਿਵਾਜ ਮੇਰਾ ਸ਼ੁਭ ਗੁਣਾਂ ਦੇ ਨਾਲ ਹਿਰਦਾ ਭਰਪੂਰ ਹੋ ਜਾਵੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਬਿਣਿਆ ਅਵਰ ਪੰਚ ਹਮ ਏਕ ਜਨਾ ਕਿਉਂ ਕਰ ਰਾਖੈ ਕਰ ਬਾਹਰ ਮਨਾ

ਵਿਚਾਰਿਆ ਕਰ, ਤੇਰਾ ਸਰੀਰ ਰੂਪੀ ਨਗਰ ਵਸ ਜਾਵੇਗਾ ਤੇ ਨਾਮ ਨਾਲ ਹੋਰ ਕੀ ਹੋਵੇਗਾ। ਸਾਹਿਬ ਕਹਿੰਦੇ ਦੁਰਤ ਗਿਆ, ਦੁਰਤ ਗਵਾਇਆ ਹਰ ਪ੍ਰਭ ਆਪੇ। ਦੁਰਤ ਨਾਮ ਹੈ ਪਾਪ, ਤੇ ਗੁਰੂ ਦਾ ਸ਼ਬਦ ਕੀ ਹੈ, ਪਾਪਾਂ ਨੂੰ ਖੱਡ ਦੇਵੇਗਾ, ਪਾਪਾਂ ਨੂੰ ਨਾਸ ਕਰ ਦੇਵੇਗਾ। ਦੁਰਤ ਗਿਆ, ਦੁਰਤ ਕੇ ਪਾਪ ਚਲੇ ਜਾਂਦੇ ਨੇ ਨਾਮ ਦੇ ਨਾਲ। ਗੁਰ ਗਿਆਨ ਦਰੜਾਈ, ਇਹ ਸਤਿਗੁਰਾਂ ਨੇ ਕਿਰਪਾ ਕਰਕੇ ਗਿਆਨ ਪ੍ਰਪੱਕ ਕਰ ਦਿੱਤਾ, ਨਾਮ ਸ਼ਬਦ ਦਾ ਬਖਸ਼ਿਸ਼ ਕਰ ਦਿੱਤੀ। ਤੁਸੀਂ ਬੋਲ ਸੌਖਾ ਪੜ੍ਹਦੇ ਹੋ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਮੇਰੇ ਗੁਰੂ ਨੇ ਕਿਰਪਾ ਕੀਤੀ, ਜੇ ਨਾਮ ਪ੍ਰਪੱਕ ਕਰਵਾ ਦਿੱਤਾ, ਉਸ ਨਾਮ ਦਾ ਸਦਕਾ ਦੁਰਤ ਗਿਆ, ਪਾਪ ਚਲੇ ਗਏ ਨੇ। ਕਿਉਂਕਿ ਨਾਮ ਦਾ ਕੰਮ ਹੈ ਪਾਪਾਂ ਨੂੰ ਖੰਡ ਦੇਣਾ, ਅਨੇਕਾਂ ਅਨੇਕਾਂ ਪਾਪ ਨੇ, ਪਰ ਨਾਮ ਦਾ ਐਸਾ ਕਿਣਕਾ ਜੇ ਕੱਟੇ ਪਾਪ ਅਸੰਖ ਨਾਵਾ, ਇੱਕ ਕਣੀ ਇੱਕ ਕਿਣਕਾ ਨਾਮ ਦਾ ਪਾਪਾਂ ਨੂੰ ਕੱਟ ਦਿੰਦਾ। ਤੁਸੀਂ ਸੌਖਾ ਹੋਰ ਬੋਲ ਲੈ ਲਓ, ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ। ਉਹਦੀ ਮਹਿਮਾ ਨਹੀਂ ਕੀਤੀ ਜਾਂਦੀ ਜਿਹਦੇ ਅੰਦਰ ਮੇਰੇ ਗੁਰੂ ਦਾ ਸ਼ਬਦ ਵਸ ਜਾਂਦਾ ਹੈ। ਇਸ ਕਰਕੇ ਗੁਰੂ ਨੇ ਨਾਮ ਦਿੱਤਾ, ਨਾਮ ਦੇ ਗਿਆਨ ਪ੍ਰਾਪਤ ਹੋਇਆ ਤਾਂ ਪਾਪ ਚਲੇ ਗਏ ਨੇ। ਰਹਾਉ ਸਾਚ ਧਰਮ ਕੀ ਕਰ ਦੀਨੀ ਵਾਰ। ਜਿਵੇਂ ਜਿਮੀਦਾਰ ਖੇਤੀ ਬੀਜਦਾ, ਉਹਦੇ ਚਾਰ ਚੁਫੇਰੇ ਵਾੜ ਕਰ ਦਿੰਦਾ ਵਾੜ, ਕੋਈ ਕੰਡਿਆਲੀ ਤਾਰ ਲਾ ਦਿੰਦਾ ਹੈ, ਕੋਈ ਝਾੜੀਆਂ ਦੀ ਵਾੜ ਕਰ ਦਿੰਦਾ ਸੀ ਵੀ ਬਾਹਰੋਂ ਕੋਈ ਪਸ਼ੂ ਡੰਗਰ ਚਰ ਨਾ ਸਕੇ। ਇਹ ਜਿਹੜੀ ਖੇਤੀ ਹੈ ਬੀਜੀ ਜਾਣੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਸਰੀਰ ਦੇ ਚਾਰ ਚੁਫੇਰੇ ਸੱਚ ਦਾ ਜੋ ਧਰਮ ਹੈ, ਜੁਗੋ ਜੁਗ ਅਟਲ ਹੈ, ਜਾਂ ਜਿਹੜਾ ਸੱਚਾ ਨਾਮ ਹੈ ਉਹਦੀ ਵਾੜ ਕਰ ਦਿੱਤੀ ਹੈ ਵੀ ਜਿਹੜੇ ਸ਼ੁਭ ਗੁਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪਸ਼ੂ ਇਹਨੂੰ ਚਰ ਨਾ ਸਕਣ, ਭਾਵ ਇਹਨਾਂ ਤੋਂ ਬਚਾ ਹੋ ਸਕੇ। ਫਰਹੇ ਮੋਕਮ ਗੁਰ ਗਿਆਨ ਵਿਚਾਰ, ਮਜ਼ਬੂਤ ਗਿਆਨ ਦ੍ਰਿੜ ਕਰਵਾ ਦਿੱਤਾ ਹੈ। ਹੁਣ ਗਿਆਨ ਦੀ ਵਿਚਾਰ

ਸਾਰੇ ਗੁਰ ਸਿੱਖ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰੀਰ ਇੱਕ ਧਰਤੀ ਹੈ, ਇਹ ਸਰੀਰ ਰੂਪੀ ਧਰਤੀ ਵਿੱਚ ਸਾਹਿਬ ਜੀ ਕਿਰਪਾ ਕਰਦੇ ਨਾਮ ਬੀਜੋ ਭਾਈ ਮੀਤ। ਹੇ ਮੇਰੇ ਭਾਈ ਮਿੱਤਰ

ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਵੱਤ ਨਿਕਲ ਜਾਵੇ ਤਾਂ ਬੀਜਿਆ ਹੋਇਆ ਬੀਜ ਨਹੀਂ ਉਂਗਰਦਾ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਮੇਰੇ ਵਾਹਿਗੁਰੂ ਨੇ ਬਖਸ਼ਿਆ ਹੈ, ਇੱਕ ਵੱਤਰ ਹੈ, ਇਹਦੇ ਵਿੱਚ ਹੀ ਨਾਮ ਜਪਿਆ ਜਾ ਸਕਦਾ ਹੈ। ਵਰਨਾ ਪਸ਼ੂ ਦੀ ਜੋਨ ਮਿਲ ਗਈ ਫਿਰ ਨਾਮ ਜਪਿਆ ਜਾਵੇਗਾ, ਕਿਸੇ ਨੇ ਲਾਗੇ ਨਹੀਂ ਢੁੱਕਣ ਦੇਣਾ। ਚਾਰ ਪਾਵ ਦੋ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ, ਫਿਰ ਥੋੜੀ ਜਾਏ ਜਾਣੇ, ਫਿਰ ਤੇ ਕੋਈ ਗੱਲ ਹੋਣੀ ਜੇ। ਉਠਤ ਬੈਠਤ ਠੇਂਗਾ ਫਰ ਹੈ, ਤਬਕਤ ਮੂੰਡਲ ਕਹੀਏ ਕਿੱਥੇ ਮੂੰਹ ਲਕਾਵੇਗਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕਾਦਣ, ਉਦੋ ਕੋ ਪੁਸ ਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜੂ ਨਾ ਪੇਟ ਅਗਈ ਹੈ, ਜਨ ਭਗਤਨ ਕਾ ਕਹਿਓ ਨਾ ਮਾਨੋ, ਕੀ ਓ ਆਪਣੋ ਪਈ ਹੈ। ਇਸ ਕਰਕੇ ਸਾਹਿਬ ਜੀ ਦੇ ਇੱਕ ਹੋਰ ਬੋਲ ਨੇ, ਕਹਿੰਦੇ ਕੁਰਤਾ ਰੁੱਤ ਹੋ ਰਹਿ ਤੇ

ਭਈ ਵਣਜਾਰੇ ਸਿੱਖ ਬਣ ਕੇ ਤਾਂ ਸਾਹਿਬ ਕਹਿੰਦੇ ਨੇ ਨਾਮ ਦਾ ਸੌਦਾ ਕਰੋ। ਗੁਰੂ ਘਰ ਦੇ ਵਿੱਚ ਕੇਵਲ ਇੱਕ ਨਾਮ ਹੈ, ਸੌਦਾ ਇੱਕ ਤਹੱਟ ਹੈ, ਸਾਹੋ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੈ ਬਚਨੇ ਦਾ ਸੂਰਾ, ਸਫਲ ਕਰੈ ਸਿਮਲ ਬਿਰਖ ਸੋ ਵਰਨ ਮਨੂਰਾ, ਵਾਸ ਸੁਆਸ ਨਿਵਾਸ ਹੈ ਕਾਮ ਹੰਸਨ ਊਰਾ, ਭੋਗੋ ਸੁਝ ਸੁਝਾਏ ਦਾ ਸੰਖ ਮੋਤੀ ਚੂਰਾ, ਵੇਦ ਕਿਤੇਬੋਂ ਬਾਹਰਾ ਗੁਰ ਸ਼ਬਦ ਹਜ਼ੂਰਾ। ਸੱਚ ਧਨ ਬਣ ਜੋ ਸੱਚ ਧਨ ਸੰਚੋ, ਕਬਹੂ ਨ ਆਵੋ ਹਾਰੇ ਖਾਤ ਖਰਚਤ, ਕੇਸ਼ਨ ਖੁੱਟਤ ਨਾਹੀ ਅਗਣਤ ਭਰੇ ਭੰਡਾਰੇ, ਕਹੁ ਨਾਨਕ ਸੋਭਾ ਸੰਗ ਜਾਵਹ ਪਾਰ ਬ੍ਰਹਮ ਕੇ ਦੁਆਰੇ। ਵਡਿਆਈ ਦੇ ਨਾਲ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਘਰ ਵਿੱਚ ਜਾਵੇਗਾ ਨਾਮ ਦਾ ਸੌਦਾ ਲੈ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਘੱਟ ਅਵ ਘੱਟ ਦੂਗਰ ਘਣਾ, ਬੜੀਆਂ ਉੱਚੀਆਂ ਘਾਟੀਆਂ ਨੇ, ਰਸਤਾ ਵਿਖੜਾ ਹੈ। ਇੱਕ ਨਿਰਗੁਣ ਬੈਲ ਹਮਾਰ, ਆ ਮੇਰਾ ਸਰੀਰ ਰੂਪੀ ਬੈਲ ਜਿਹੜਾ ਬੜਾ ਕਮਜ਼ੋਰ ਹੈ, ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉਂ ਇੱਕ ਬੇਨਤੀ। ਨਿਰੰਕਾਰ ਕਰਤਾਰ ਜੀ ਦੇ ਚਰਨਾਂ ਚ ਮੇਰੀ ਬੇਨਤੀ ਹੈ ਕਿ ਮੇਰੀ ਪੂੰਜੀ ਰਾਖ ਮੁਰਾਰ, ਹੇ ਦੈਤਾਂ ਦੇ ਨਾਸ ਕਰਨ ਵਾਲੇ ਮੇਰੇ ਸ਼ੁਭ ਗੁਣਾਂ ਦੀ ਪੂੰਜੀ ਬਚਾਲਾ, ਮੇਰੇ ਤੇ ਕਿਰਪਾ ਕਰਦੇ, ਮੈਂ ਸੌਦੇ ਨੂੰ ਸਾਂਭ ਕੇ ਰੱਖ ਲਵਾਂ। ਪੂੰਜੀ ਰਾਖ ਮੁਰਾਰ ਕੋ ਬਣਜਾਰੋ ਰਾਮ ਕੋ, ਸਾਰੇ ਵਪਾਰੀ ਨਹੀਂ ਹੁੰਦੇ, ਨਾਮ ਦੇ ਵਣਜਣ ਵਾਲੇ ਬਹੁਤੇ ਨਹੀਂ ਹੁੰਦੇ, ਥੋੜੇ ਹੁੰਦੇ ਨੇ। ਸਾਹਿਬ ਜੀ ਕਿਰਪਾ ਕਰਦੇ ਕੋ ਬਣਜਾਰੋ ਰਾਮ ਕੋ, ਕੋਈ ਹੈ ਨਾਮ ਦਾ ਵਪਾਰ ਕਰਨ ਵਾਲਾ? ਗਰੀਬ ਨਿਵਾਸ ਜੀ ਮੇਰਾ ਟਾਂਡਾ ਲੱਦਿਆ ਜਾਏ ਰੇ, ਮੇਰਾ ਟਾਂਡਾ ਲੱਦਿਆ ਜਾ ਰਿਹਾ, ਗੱਡਾ ਲੱਦਿਆ ਜਾ ਰਿਹਾ ਜੇ, ਪੂੰਜੀ ਰੱਖੀ ਹੋਈ ਹੈ, ਸਾਂਭ ਲਾ ਸਤਿਗੁਰੂ ਮੇਰੇ ਤੇ ਕਿਰਪਾ ਕਰਦੇ, ਟਾਂਡਾ ਲੱਦਿਆ ਜਾਏ ਰੇ। ਹੋ ਬਣ ਜਾਰੋ ਰਾਮ ਕੋ, ਮੈਂ ਤੇ ਰਮੇ ਹੋਏ ਰਾਮ ਜੀ ਦਾ ਵਪਾਰੀ ਹਾਂ। ਹੋ ਬਣ ਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ, ਭਈ ਕੀ ਲੱਦਿਆ ਜੇ,

ਜੈਸਾ ਰੰਗ ਕਸੁੰਭਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠਕਾ ਕਹਿ ਰਵਿਦਾਸ ਚਮਾਰ ਸਾਤ ਸਹਿਜ ਸੁੱਖ ਕੇ ਸਭ ਹਾਟ ਇਹ ਹੱਟ ਜਿਹੜਾ ਜਿੱਥੇ ਸ਼ਾਂਤੀ ਹੈ ਸਹਿਜ ਗਿਆਨ ਹੈ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਾਹਾ ਵਪਾਰੀ ਇੱਕ ਹੈ ਥਾਟ ਇਹ ਬਣਾਵਟ ਬਣਾਈ ਹੈ ਮੇਰੇ ਸ਼ਾਹ ਵਾਹਿਗੁਰੂ ਜੀ ਦੇ ਘਰ ਵਿੱਚ ਨਾਮ ਦੇ ਵਪਾਰੀ ਆਉਂਦੇ ਨੇ ਜੇ ਜੀਆ ਡੰਨ ਕੋ ਲਏ ਨਾ ਜਗਾਤ ਮਸੂਲੀਆ ਟੈਕਸ ਲਾਉਣ ਵਾਲਾ ਡੰਨ ਲਾਉਣ ਵਾਲਾ ਟੈਕਸ ਚੁੰਗੀ ਲਾਉਣ ਵਾਲਾ ਇਸ ਨਾਮ ਧਨ ਦੇ ਕੋਲ ਨਹੀਂ ਆਉਂਦਾ ਸਤਿਗੁਰ ਕਰ ਦੀਨੀ ਧੁਰ ਕੀ ਛਾਪ ਮੋਹਰ ਲਾ ਦਿੱਤੀ ਹੈ ਨਾਮ ਦੀ ਕੋਈ ਪੁੱਛ ਗਿੱਛ ਨਹੀਂ ਹੋ ਸਕਦੀ ਧੁਰ ਤੋਂ ਮਹਾਰਾਜ ਨੇ ਇਹ ਕਿਰਪਾ ਕਰ ਦਿੱਤੀ ਹੈ।

ਜਦੋਂ ਜਾਂਦੇ ਨੇ ਜਨਮ ਸਵਾਰ ਕੇ ਜਾਂਦੇ ਤੇ ਬੋਲ ਉਹਨਾਂ ਵਾਸਤੇ ਆ ਜਾਂਦੇ ਨੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਤਿਗੁਰ ਸਾਹੋ ਜੀ, ਨਾਮ ਦਾ ਸ਼ਾਹ ਕੌਣ ਹੈ? ਫਲਾਨਾ ਬੰਦਾ ਸ਼ਾਹ ਹੈ ਜੀ, ਉਹ ਤਾਂ ਸ਼ਾਹ ਚਾਰ ਦਿਨਾਂ ਦੇ ਨੇ। ਗਰੀਬ ਨਿਵਾਜ ਜੀ ਕਹਿੰਦੇ ਸੱਚੇ ਸਤਿਗੁਰੂ ਜੀ ਪੂਰੇ ਸ਼ਾਹ ਨੇ। ਤੇ ਵਣਜਾਰੇ ਕੌਣ ਨੇ? ਸਿੱਖ ਵਣਜਾਰੇ।

0: ਉਹਦੇ ਸਿੱਖ ਮਰਜੀਵੜੇ ਪ੍ਰੇਮਾ ਭਗਤੀ ਕਰਨ ਵਾਲੇ ਉਹ ਬਣ ਜਾ ਰਹੇ ਨੇ। ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਕਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹਾਥ ਚੜਿਆ ਨਿਰਮੋਲ ਕਸ਼ੋਟ ਗਈ ਸੰਸਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਪਰ ਡਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਨਿਭਹੀ ਖੇਪ ਹਮਾਰੀ ਪੂੰਜੀ ਨਾਮ ਲੇਖਾ ਸੱਚ ਸਮਾਰੇ। ਨਾਮ ਦੀ ਪੂੰਜੀ ਇਕੱਠੀ ਕੀਤੀ ਹੈ ਸਾਹਿਬ ਜੀ ਕਹਿੰਦੇ ਸੱਚੇ ਨਾਮ ਨੂੰ ਇਕੱਠਿਆਂ ਕਰ ਲਿਆ ਕੋਈ ਲੇਖਾ ਜੋਖਾ ਨਹੀਂ ਪੁੱਛਦਾ ਭਾਵ ਜਿੱਥੇ ਨਾਮ ਹੈ ਉੱਥੇ ਹਿਸਾਬ ਕਿਤਾਬ ਮੁੱਕ ਜਾਂਦੇ ਨੇ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਦੇ ਸੇਵ ਵੀ ਨਾਮ ਦਾ ਸੌਦਾ ਕਰਨ ਵਾਲੇ ਸੱਚੇ ਘਰ ਵਿੱਚ ਉਹੀ ਪਿਆਰੇ ਗੁਰਸਿੱਖ ਆਉਂਦੇ ਨੇ ਜਿਹੜੇ ਨਾਮ ਦੇ ਵਣਜਾਰੇ ਨੇ। ਉਹ ਘਰ ਕਿਹਦਾ ਹੈ? ਗੁਰ ਪੂਰਾ। ਉਹ ਘਰ ਪੂਰਿਆਂ ਗੁਰਾਂ ਦਾ ਹੈ ਤੇ ਪੂਰੇ ਗੁਰੂ ਕਿਰਪਾ ਕਰਦੇ ਨੇ। ਗੁਰ ਪੂਰੇ ਮੇਰੀ ਰਾਖ ਲਈ, ਗੁਰੂ ਪੂਰਾ ਰੱਖ ਲੈਂਦਾ। ਕਾਹਦੇ ਨਾਲ ਰੱਖਦਾ ਜੇ? ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਮੇਰਾ ਗੁਰੂ ਨਾਮ ਦੀ ਦਾਤ ਦੇ ਦਿੰਦਾ ਹੈ, ਉਹਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਚਲੇ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰਦੇਵਾਂ ਦੇ ਅੰਮ੍ਰਿਤ ਬਾਚਾ ਨੇ ਨੱਚ ਦੁਰਲੱਭੰਗ ਧਨੰਗ ਰੂਪੰਗ ਨੱਚ ਦੁਰਲੱਭੰਗ ਸਵਰਗ ਰਾਜਨ ਹੈ ਨੱਚ ਦੁਰਲੱਭੰਗ ਭੋਜਨੰਗ ਬਿੰਜਨੰਗ ਨੱਚ ਦੁਰਲੱਭੰਗ ਸਵਾਸ਼ ਅੰਬਰ ਹੈ ਨੱਚ ਦੁਰਲੱਭੰਗ ਸੋਤ ਮਿੱਤਰ ਭਰਾਤ ਬਾਂਧਵ ਨੱਚ ਦੁਰਲੱਭੰਗ ਬਿਣਤਾ ਬਿਲਾਸ ਹੈ ਨੱਚ ਦੁਰਲੱਭੰਗ ਵਿਦਿਆ ਪ੍ਰਵੀਨ ਨੱਚ ਦੁਰਲੱਭੰਗ ਚਤਰ ਚੰਚਲ ਹੈ। ਗਰੀਬਨ ਵਾਜ ਇਹ ਦੁਰਲੱਭ ਚੀਜ਼ਾਂ ਨਹੀਂ ਹੈ ਮਹਾਰਾਜ ਗੁਰਦੇਵ ਜੀ, ਦੁਰਲੱਭ ਕੀ ਹੈ ਤਾਂ ਸਾਹਿਬ ਕਹਿੰਦੇ ਦੁਰਲੱਭੰਗ ਏਕ ਭਗਵਾਨ ਨਾਮ ਹੈ। ਰੱਬ ਜੀ ਦਾ ਨਾਮ ਦੁਰਲੱਭ ਹੈ, ਸਤਿਗੁਰਾਂ ਦਾ ਨਾਮ ਦੁਰਲੱਭ ਹੈ। ਦੁਰਲੱਭੰਗ ਏਕ ਭਗਵਾਨ ਨਾਮ ਹੈ ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰਗ। ਸਾਧ ਸੰਗਤ ਵਿੱਚ ਆ ਕੇ ਨਾਮ ਮਿਲ ਜਾਂਦਾ ਹੈ, ਨਾਮ ਦੀ ਦਾਤ ਮਿਲ ਜਾਂਦੀ ਹੈ। ਸਾਧ ਸੰਗਤ ਵਿੱਚ ਪੂਰਾ ਗੁਰੂ ਵੱਸਦਾ ਹੈ। ਨਿਜ ਕਰ ਮੇਰੋ ਸਾਧ ਸੰਗਤ ਨਾਰਦ ਮੁਨ ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਅਬ ਚੱਲ ਨਗਰੀ ਨਾਨਕ ਦੇਵਾ ਅਬ ਚੱਲ ਨਗਰ ਗੋਬਿੰਦ ਗੁਰੂ ਕਾ। ਸਦਾ ਨਗਰੀ ਰਹਿਣ ਵਾਲੀ ਹੈ, ਇਹ ਕਦੇ ਚਲਾਈ ਮਾਣ ਨਹੀਂ ਹੁੰਦੀ। ਇਸੇ ਨਗਰੀ ਨੂੰ ਕਹਿੰਦੇ ਬੇਗਮ ਪੁਰਾ ਸ਼ਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਠਾਓ ਨਾ ਤਾਂ ਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਏ ਖੂਬ ਵਤਨ ਗਹਿ ਪਾਈ ਊਹਾਂ ਖੈਰ ਸਦਾ ਮੇਰੇ ਭਾਈ ਕਾਇਮ ਦਾਨ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ ਆਬਾ ਦਾਨ ਸਦਾ ਮਸਹੂਰ ਊਹਾਂ ਗਣੀ ਬਸੈ ਮਾਮੂਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ ਮਹਿਰਮ ਮਹਿਰ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਤੁਸੀਂ ਬਹੁਤ ਹੀ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਕਦਮ ਕਦਮ ਸਾਹਿਬਾਂ ਦੀ ਪਾਵਨ ਬਾਰਗਾਹ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਇਹੀ ਬਖਸ਼ਿਸ਼ ਹੈ। ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਜਿੱਥੇ ਕੀਰਤਨ ਸਰਵਣ ਕੀਤਾ ਸੀ ਉੱਥੇ ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਲੜੀਵਾਰ ਕਥਾ ਸ਼ਬਦ ਨਾਲ ਸਾਂਝ ਪਈ ਹੈ। ਸਤਿਗੁਰੂ ਜੀ ਰਹਿਮਤਾ ਕਰਨ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੇਅੰਤ ਭੁੱਲਾਂ ਦੀਆਂ ਮਾਫੀਆਂ। ਸਭ ਮਾਈ ਭਾਈ ਦੋਨੋਂ ਹੱਥ ਜੋੜ ਕੇ ਬੁਲਾ ਦਿਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿਤਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਿਮਰਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਗੁਰਿੰਦਰ ਕੌਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਿਥ ਰੱਖਣਾ। ਸੱਤਿਆ ਅੰਜਲੀ ਕੌਰ ਦੇ ਨਵੀਂ ਗੱਡੀ ਆਪ ਜੀ ਨੇ ਬਖਸ਼ ਕੀਤੀ ਸੱਚੇ ਪਾਤਸ਼ਾਹ, ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਮੇਰਾ ਪ੍ਰਿਥ ਰੱਖਣਾ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਜ ਪਵਿੱਤਰਾ ਹਲਾਵ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਨਾਮ ਸਿਮਰਨ ਦੇ ਰਾਹ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਨੂੰ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਅਗਲੇ ਹਫ਼ਤੇ ਜੋ ਪਰਿਵਾਰ ਵੱਲੋਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸਭ ਸੰਗਤਾਂ ਨੇ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ, ਰਹਾਓ ਨਾਨਕ ਪ੍ਰਭ ਅਵਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਤ ਦੀਆ, ਏਕਾ ਲਿਵਲਾਈ, ਰਹਾਓ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦਿਓ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ, ਤਿਤ ਘਰ ਗਾਵਹੋ ਸੋਹਿਲਾ, ਸਿਵਰਿਓ ਸਿਰਜਣ ਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ, ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਂ ਸਿੜਿਆ, ਜਿਉ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਰਹਾਓ ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਾਉ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ, ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਰਹਾਓ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਂ ਮੈਂ ਕੰਡਾ ਹੈ, ਜਿਉ ਜਿਉ ਚਲੇ ਚੁਬੇ ਦੁੱਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ, हर जन हर हर नाम समाने दुख जन्म मरण भव खंडा है अविनाशी पुरख पाया परमेश्वर बहु सोभ खंड ब्रह्मंडा है हम गरीब मस्कीन प्रभ तेरे हर राख राख वडवड्डा है जन नानक नाम आधार टेक है हर नामे ही सुखमंडा है राग गौड़ी पूर्वी महला पंजवा करो बेनंती सुनो मेरे मीता संत टहल की बेला इहा खाट चलो हर लाहा आगे बसन सुहेला औद कटै दिनस रहना रे मन गुरमिल काज सवारे रहाओ एहो संसार बेकार संसे में तरयो ब्रह्म ज्ञानी जिसे जगाए पियावे एह रस अखत कथा तिन जानी जाको आए सोई बिहाजो हर गुरते मन बसेरा निज कर महल पावो सुख सहजे बहुर

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਤਾਹੇ ਸਭ ਥਾਂ ਹੀ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣਾ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru, I Guru, I Guru, I Guru, I

Guru, why, Guru, why, Guru, why.

ஒரு

はい。

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

वाहे गुरु वाहे।

Ah, guru.

Guru, hi, Guru, hi, Guru, hi, Guru, hi, Guru, hi, Guru, hi.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, Guru.

グルー

うわ

ぐるー。

Guru, why? Guru, why? Guru.

Guru, why? Guru, why? Guru, why? Guru, why? Guru.

Vaheguru. Vaheguru.

Guru, why? Guru, why? Guru, why? Guru, why? Guru, why? Guru.

0: Guru
1: Vai
0: Guru Vai
1: Guru
0: Vai
1: Guru
0: Vai
1: Guru Vai
0: Guru

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

वाहेगुरु वाहेगुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਤਿਲਕ ਦੀਨ ਦਰਦ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ।

ਕਸੀ ਜੈ ਜੇ ਪ੍ਰਸਾਦ ਧਾਰੁ ਪਰ ਸੁਖ ਬਸ ਹੈ ਸੁਤ ਪ੍ਰਹਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ

ਕਿਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਤੀ ਅਸਬ ਬਹਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਤਰੀ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ।

ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੇਹ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਮਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਹ ਪ੍ਰਭ ਕਉ ਮੂਲ ਨਾ ਮਨੋ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋ ਤਾ ਕਉ ਜਾਪ ਜਿਹ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾਚ ਜਿਹ ਪ੍ਰਸਾਦ

ਦਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਏਕੋ ਨੇਤਰੇ ਕਈ ਕੋਲ ਨਾਮ ਰਸ ਪੀਵੇ ਅਮ੍ਰਿ ਭੈ ਸਤ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਆਪਣੇ ਜਨ ਕੋ ਸਾਸ ਸਾਸ ਸਮਾਰੇ

ਵਰਤਾਈ ਅਣ ਭਇਆ ਦੁਖ ਨਾਠੇ ਭਾਈ ਜੜ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਮ ਨਾਮ ਮੁਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਤਾਰ ਜਨ ਸਗਲੀ ਮੋਹੀ ਆਪਣੇ

ਬ੍ਰਹਸਪਤੀ ਆਪ ਕਥਿਆ ਸੁਣੇ ਹਰ ਆਪੇ ਕਾ ਵਿਸਥਾਰ ਜਾਤ ਸੁਭਾਵ ਹੈ। ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਣ ਨਹੀਂ ਕਿਛ ਹੋਏ ਤੁਮ ਤੇ ਭਿਣ ਨਹੀਂ ਕਿਛ ਹੋਏ ਆਪਣੇ ਸੂਤ ਸਭ ਜਗਤ ਪ੍ਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤ।

ਵਾਮ ਭਰਪੂਰ ਅੰਤਰ ਗਲ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਰਤਾਰਾ ਸਰਵਨੈਨ ਆਪੇਖ ਨਿਹਾਰਾ ਸਗਲ ਸਮਗਰੀ ਜਾਖਾ ਤਨਾ ਆਪਣ ਜਸ ਆਪ ਹੀ ਸੁਣਾ।

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹਸੀ ਪੀ ਸੱਚ ਸੋਚਾ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾਏ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਅਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਅਹ

ਚਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬਿਪ੍ਰਵਾਹ ਸਾਚਾ ਸਾਹਿਬ ਸਾਚ ਨਾਏ।

ਕੀਆ ਭਾਓ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ

ਵਾਹ ਪਵਹ ਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵ ਨਹੀਂ ਜੇ ਤਿਸ ਮਨ ਹੋ ਨਾ ਵੀ ਸਰਹ ਅੰਤ ਨਾ

ਅੰਤਕਾਰ ਨੂੰ ਕੇਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ।

ਆਖੇ ਸੋਰ ਨਾਰ ਮੋਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜਿਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅੰਨ ਕਿਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ

ਸਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਖਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ, ਗਾਵਨ ਰਤਨ ਉਪਾਏ ਤੇਰੇ, ਅੜਸੜ ਤੀਰਥ ਨਾਲੇ।

ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿਹਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਆਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਦਾ ਸਾਹ।

ਜੁਗਤੀ ਛੁਟੈ ਸੰਸਾਰ, ਜਿਸਾਦ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਗਏ ਰੰਗ, ਤਿਨ ਗਏ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰ

ਜਿੱਥੇ ਘਾਟ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ

ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤਵ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾ ਦਰਬਾਤ ਨਹਿੰਜੇ। ਰੂਬਰੰਗਾ ਰੇਖ ਭੇ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ। ਤਵਾ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਥਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਠਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਦਰਕਰਮੇ ਨਮਸਤੰ ਦਰਭਰਮੇ ਨਮਸਤੰ ਦਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਥਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਆਮਜਬੇ ਨਮਸਤਸਤ ਅਜਬੇ ਆਦੇਸੰ ਆਦੇਸੇ ਨਮਸਤੰ ਅਭੇਸੇ ਨਮਸਤੰ ਦਰਧਾਮੇ ਨਮਸਤੰ ਦਰਭਾਮੇ। ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਪਾਲੇ। ਨਮਸਤਸ ਦੇਵੇ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਵਰਮੇ ਨਮੋ ਸਰਬ ਗੌਣੇ ਨਮੋ ਸਰਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ। ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਮਰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਗਿਰਸਾਰੰਗ ਨਮੋ ਸਰਬਧੰਦੇ ਨਮੋਸਤ ਬੰਦੇ ਨਮਸਤੰ ਦਰਸਾਕੇ ਨਮਸਤੰ ਦਰਬਾਕੇ। ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਰਾਗੇ ਨਮਸਤੰ ਸੁਹਾਗੇ। ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾ ਅਭੇਖ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ।

ਸਰਬੇਸਵਰਚਯੋ ਸਵਯੰ ਭਵ ਗਣਪਤਿਨਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮਰਾਤ ਭੂਤਲਖ ਭੇਸ ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਾਇ ਕਾਮ ਆਪ ਰੂਪ ਅਮੀਕ ਅਨੁ ਸਤ ਏਕ ਪੁਰਖ ਭੂਤ ਗਰਭਗੰਜਨ ਸਰਭਜਨਾ ਦੁਰਭ ਸੂਤ ਅੰਗਹੀਨ ਭੰਗਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ

ಕಾಲಾನ ಕಾಲ ಅನಭೂತ ಅಂಗ ಅಭಾವ ಅಂಗಮದ್ ಗದ್ಮಿತ ಪಾರ ಗುಣಗನು ಗದ್ಮಿತ ಪಾರ ಗುಣಗನು ದಾರ ಮುನ್ಗನ್ ಪ್ರಣಾಮ ನಿರ್ಭಯ ನಿಕಾಮ ಚನ್ಮಿತ ಗದ ಅಖಂಡ ಆಲಸ್ಯ ಕರ್ಮ ದೃಶ್ಯ ಧರ್ಮ ಸರ್ವಾಪುರ ನಾಡ್ಯ ಆನ ದಂಡ ಬಾಡ್ಯ ಚಾಚರಿ ಶಾಂತ ತ್ವ ಪ್ರಸಾದ ಗೋವಿಂದೇ ಮುಖಂದೇ ಉದಾರೇ ಅಪಾರೇ ಹರಿಯಂಕರೇಂದ್ರ ನಾಮೇ ಕಾಮೇ ಭುಜಂಗ ಪ್ರಯಾತ ಶಾಂತ ಚತುರ್ಚಕ್ರ ಕರ್ತ ಚತುರ್ಚಕ್ರ ಹರ್ತ ಚತುರ್ಚಕ್ರ ದಾನ್ಯೇ ಚತುರ್ಚಕ್ರ ಜಾನ್ಯೇ ಚತುರ್ಚಕ್ರ ವರ್ತಿ ಚತುರ್ಚಕ್ರ ಪರ್ತಿ ಚತುರ್ಚಕ್ರ ಪಾಲ್ಯೇ ಚತುರ್ಚಕ್ರ ಕಾಲೇ ಚತುರ್ಚಕ್ರ ಪಾಸೇ ಚತುರ್ಚಕ್ರ ವಾಸೇ ಚತುರ್ಚಕ್ರ ಮಾನ್ಯ ಚತುರ್ಚಕ್ರ ದಾನ್ಯ ಚಾಚರಿ ಶಾಂತನ ಸತ್ತರ ನ ಮಿತ್ರಂಗ ಪರಂ ನ ಸತ್ತರ ನ ಮಿತ್ರ ನ ಪರಮಂಗ್ ನ ಪಿತ್ರ ನ ಕರ್ಮಂಗ್ ನ ಕಾಯೇ ಅಜನ್ಮಂಗ್ ಅಜಾಯೇ ನ ಚಿತ್ರ ನ ಮಿತ್ರ ಪ್ರೇಹ ಪವಿತ್ರ ಪ್ರತಿಸ ಅಧಿಸ ಅದೃಶ ಅಕೃಶ ಭಗವತಿ ಶಾಂತತ್ವ ಪ್ರಸಾದ ಕಥತೆ ਕਿਆ ਛੁਜ ਦੇਸਾ ਕਿਆ ਬਿਜ ਬੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਬਿਜ ਰੋਕੇ ਕਿਆ ਦਿਤ ਸੋਕੇ ਕਿਆ ਬਤੂਤ ਬਰਨੈ ਕੇ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਤਰਵੰਗ ਤੁਜਾ ਹੈ ਕਿਆ ਸੋਕ ਭਰਨੈ ਕੇ ਸਰਵਾ ਅਭਰਨੈ ਕਿ ਜਗਤੰ ਕਰਤੀ ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨੁਭਵ ਨੁਪੈ ਕਿਆ ਅਧੇਵ ਕਿ ਆਪ ਅਭੇਵ ਹੈ ਕਿ ਸ਼ਤਰੰਗ ਵਿਹੀਨ ਹੈ ਕਿ ਏਕ ਹੈ ਅਧੀਨ ਹੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਗ ਬਿਆਬੈ ਕੇ ਗੈਬਲ ਗੈਬੈ ਕੇ ਫੁੱਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਗੁਰਿੰਦਾ ਕੇ ਰੋਜੀ ਦਹੰਦਾ ਕੇ ਰਾਜ ਕਰੇ ਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨ ਹੈ ਸਦੈਵ ਕਿ ਸਰਵ ਸਰਵਤਰ ਦਾਨ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਪੇਸਾ ਹੈ ਕੇ ਸਰਵਤਰ ਕਾਲਾ ਹੈ ਕੇ ਸਰਵਤਰ ਪਾਲਾ ਹੈ ਕੇ ਸਰਵਤਰ ਹੰਤਾ ਕੇ ਸਰਵਗੰਤਰ ਗੰਤਾ ਕੇ ਸਰਵਤਰ ਪੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਪੇਸਾ ਕੇ ਸਰਵਤ ਮਾਨ ਹੈ ਸਦਾ ਪ੍ਰਧਾਨ ਹੈ ਕੇ ਸਰਵਤਰ ਜਾਪ ਹੈ ਕੇ ਸਰਵਤਰ ਥਾਪ ਹੈ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰਾ ਹੈ ਕਿ ਸਰਵੰਗ ਕਲੀ ਮੈਂ ਕਿ ਪਰਮੰਗ ਭਈ ਮੈਂ ਕਿ ਆਕਲ ਲਾਮੈ ਕਿ ਸਾਹਿਬ ਕਲਾਮੈ ਕਿ ਸਨਲ ਵਜੂ ਹੈ ਤਮਾਮ ਰਜੂ ਹੈ ਮੈਸੁਰ ਸਲਾਮੈ ਸਲੀਕਤ ਮਦਾਮੈ ਗਨੀਮਲ ਸ਼ਿਕਸਤ ਹੈ ਗਰੀਬ ਉਲਪ੍ਰਸਤ ਹੈ ਬੁਲੰਦਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ ਉਲ ਤਮਾਮ ਹੈ ਰਜੂ ਉਲ ਧਨ ਹੈ ਤਾਰੀਫ ਉਲ ਅਜੀ ਮੈਂ ਰਜਾ ਕੀ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਿਵਾਜ ਹੈ ਗਰੀਬ ਉਲ ਖਰਾਜ ਹੈ ਅੰਦਰਕ ਸੁਰਪ ਹੈ ਤਰਮੁਕਤ ਵਿਭੂਤ ਹੈ ਪੁਰਮੁਕਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਬਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦੈਵ ਲੋਕਾਮ ਹੈ ਨਿਰਵਾਸ ਰੁਪਿਆ ਅਗਾਧ ਹੈ ਅਨੁਪਿਆ ਹੁੰਗਾਦ ਰੁਪਿਆ ਨਾਸ ਰੁਪਿਆ ਨੰਗੇ ਨਾਮ ਹੈ ਤਰਭੰਗੀ ਤਰਗਾਮੇ ਤਰਵਰਗਮ ਦਰਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੰਗ ਸੁਰੂਪਿਆ ਸ਼ੁਜਾ ਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਰਕ ਪ੍ਰਵਾਸ ਸਦੈਵ ਸਦਾ ਬਿਭੁਗ ਸੁਰਪ ਪ੍ਰਜੁਗਤ ਨੁਪਿਆ ਚਾਚਰੀ ਸ਼ਾਂਤ ਅਪੰਗ ਅਨੰਗ ਭੇਖਾ ਲੇਖਾ ਪਰਮੈ ਕਰਮੈ ਨਾਦ ਹੈ ਜੁਗਾਦ ਹੈ ਜੈ ਹੈ ਭੈ ਹੈ ਭੂਤ ਹੈ ਤੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਚੰਤ ਹੈ ਸੁਨਿੰਤ ਹੈ ਅਲਿਖ ਹੈ ਦਿਖ ਹੈ ਅਲੇਖ ਹੈ ਭੇਖ ਹੈ ਅਟਾ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਸ਼ੰਤ ਪ੍ਰਸਾਦ ਸਰਵੰਗ ਹੰਤਾ ਸਰਵਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰ ਭੁਗਤਾ ਸਰਵੰਗ ਜੁਗਤਾ ਸਰਵੰ ਮੁਕਤਾ ਰਸਾਵਲ ਸ਼ੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸੁਰਪੇ ਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਅਗਾਸ ਸੁਰਪ ਨਿਰਬਾਧ ਵਿਭੂਤੇ ਅਨੰਗੀ ਨਾਮੇ ਤ੍ਰਭੰਗੀ ਤ੍ਰਿਕਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸੁਰਪੇ ਸਰਵੰਗੀ ਅਨੁਪੇ ਸਰਵੰਗੀ ਨੁਪੇ ਗਾਦ ਸੁਰਪੇ ਨਿਰਬਾਧ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸੁਰਪੇ ਸਰਵੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਥਾਤੇ ਨਾ ਮਾਤੇ ਨਾ ਜਾਤ ਨਾ ਪਾਤੇ ਨਿਰਸਾਕੰ ਸ੍ਰੀ ਕੈ ਮਿਤੋ ਮੀ ਕੈ ਸਦੈਵੰ ਪ੍ਰਵਾਹ ਹੈ ਆਜਾ ਹੈ ਅਜਾ ਹੈ ਭਗਵਤੀ ਛੰਦ ਹੈ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕਿਸਮਲ ਚਲਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕਿ ਸੁਨਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਰਾਸਲ ਵਿਕਨ ਹੈ ਕਲੰਕੰਗ ਬੁਰਨਾਸ ਹੈ ਸਮਸੁਲ ਨਿਵਾਸ ਹੈ ਗੰਜੁਲ ਗਰੀਮ ਹੈ ਰਜਾ ਗ੍ਰਹੀਮ ਹੈ ਸਮਸੁਲ ਜ਼ਬਾ ਹੈ ਕਿ ਸਾਹਿਬ ਗ੍ਰਾਂ ਕੇ ਨਰਕੰਗ ਬੁਰਨਾਸ ਹੈ ਵੈਸ਼ਨ ਨਿਵਾਸ ਹੈ ਕਿ ਸਰਬਲ ਗਵਾਨਾ ਹੈ ਮੈਸੁਲ ਰਵਾਨਾ ਹੈ ਤਮਾਮ ਤਮੀਜ਼ ਹੈ ਸਮਸੁਲ ਆਦੀਸ਼ ਹੈ
ادیسولیکھ ہے میسولیکھ ہے زمین الزما ہے امیک الما ہے کریم القمار ہے کہ جرت جمال ہے کہ اچلنگ برکاس ہے کہ متو سباس ہے کہ عجب عجب سروپ ہے کہ متو ببوت ہے کہ متو بسا ہے کہ آتم پربا ہے کہ اچلنگ انگ ہے کہ متو ابنگ مدبھار شاند و پرساد من من پرنام گنگن مدام ہر بر اگنج ہر نر پربنج انگن پرنام من من سلام ہر نر اکھنڈ بر نر امنڈ انبو ناس من من پرکاش گنگن پرنام جل تھل مدام انشج انگ آسن اپنگ اپما اپار گتمت اپار گنگر ادار منگن پرنام جل تھل امنڈ جسوس پنڈ جل تھل مہند سوس بیان تن بب را تر تر تراس آ جان باہ ایک سداہ اوکار آد کتنی اناد کلکھن خیال گربر اکال کر کر پرنام چچر نام آش جنا انش جگات اج جنا بات انچ انج گات اندرانج بات انٹ پنڈار انٹ اپار آد ریٹ سرم ات ریٹ کرم

ਤ੍ਰਿਤਕੇ ਤਰਨ ਹੈ ਜਗੇ ਕਰਨ ਹੈ ਮਨ ਮਨ ਹੈ ਜਗ ਜਾਨੈ ਹੈ ਸਰਵੰਗ ਪਰ ਹੈ ਸਰਵੰਗ ਕਰੈ ਸਰਪਾਸ ਹੈ ਸਰਵਨਾਸ ਹੈ ਕਰੁਣਾ ਕਰੈ ਵਿਸ਼ੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪੈ ਥਪਾ ਥਪੈ ਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕਰਤੈ ਅਕਰਤਾ ਕਰਤੈ ਧਰਨੀ ਧ੍ਰਿਤੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤੈ ਅਮ੍ਰਿਤਾ ਅਮ੍ਰਿਤ ਹੈ ਅਜਵਾ ਕਰਤੈ ਅਮ੍ਰਿਤਾ ਅਮ੍ਰਿਤ ਹੈ ਨਿਰਨਾਇਕ ਹੈ ਖਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲੈ ਨਿਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਭਤਾਪਨ ਹੈ ਜਪ ਜਾਪਨ ਹੈ ਅਕਲੰਕ ਕਿਰਤ ਹੈ ਸਰਵਾ ਕਿਰਤ ਹੈ ਕਰਤਾ ਕਰੈ ਹਰਤਾ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਗ ਤਾਮਸੰਗ ਸਾਂਤ ਰੂਪੇ ਨਮ ਪਰਮ ਤਤੰਗ ਅਤੰਗ ਸੁਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲ ਹੈ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਗਾਸ ਅਗੰਜ ਅਭੰਜ ਅਲਖ ਅਭਖ ਅਗਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖਿਆ ਕਰਮੰਗਾ ਪਰਮੰਗਾ ਗੰਜੇ ਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਤੁਲ ਸੁਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਗ ਸਤਰੰਗ ਪ੍ਰਣਾਸੀ ਕਰੀਮਲ ਕਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਹਰਿਅੰਗ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸੁਭੰਗ ਸਰਵਦਾ ਸਰਵਯੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ

ਜਸ਼ਨ ਬਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਬ੍ਰਜਾਜਨ ਆਪ ਸਵਾਰੀ ਸਿਬ ਕਨ ਕੋ ਸਾਹਿਬ ਕਨ ਸੁਖ ਦੀਓ

ਇਹ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਘੱਟ ਘੱਟ ਕੇ ਬੜ ਬੜ ਪਟ ਪਟ ਕੀ ਜਾਨੈ ਜਬ ਕਰ ਕਰਾ ਕਰ ਤਾਰਾ ਪ੍ਰਜਾ ਧਰਤਬ ਦੇਹ ਅਪਾਰਾ ਜਬ ਆ ਕਰਖ ਕਰ ਤੋ ਹੋ ਕਬ ਹੂੰ ਤੋ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰਠ ਸਭ ਧਾਰ ਹੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਬੇਦਾ ਜਾਕੋ ਭੇਵਨਾ ਪਾਵਤ ਬੇਦਾ ਤਾਕੋ ਕਰਪਾਨ ਅਨੁਮਾਨਤ ਮਹਾ ਮੂੜ ਗਸ਼ ਭੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਰਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੁੱਪਾ ਅੰਡਾ ਜੇਰ ਸੇ ਤਜਕੀਨੀ ਉਦਭਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਿਅੰਭਵ ਅਭ੍ਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਜਿਤਾ ਸਰਣੀ ਭਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਮਨ ਭਗ ਭਰੇ ਦਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਗਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਲਹਿ ਐ ਹੈ ਅਰਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵ ਸਕੇ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿੰਦਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੁ ਉਭਾਰੀ ਸਰਬ ਠਾਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰ ਬਿਗ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸੁਜਾ ਭਾਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖ ਨਾ ਦਸੇ ਬਿਆਪ ਦੁਖੀ ਅੜਿਲ ਸੁਨੈ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਣਾ ਦਿਨਰ ਕੇਰਾ ਹੈ ਉਹ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸਮਤ ਸਤਰਾ ਸਹਿਸ ਪਣਜੈ ਅਰਧ ਸਹਿਸਵਨ ਤੇਨ ਕਹਿ ਜੈ ਭਾ

ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ

ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਅਗਰ ਸਾਥ ਸੁਖ ਮਨ ਆਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ

ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ, ਜਿਤ ਕਰ ਅਨੰਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧਵਾ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਸਨੂਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਖੇਰੀ ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹਉ ਗੁਰੂ ਘੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਬਿਟੋ ਜਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾ ਮੂਲੇ ਨਾ ਖਿੱਚੇ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀਜਨ ਸਭ ਖੇਲ ਤੇਰਾ, ਕਿਆ ਗੁਆਖ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਅਜੰਤ ਸਭ ਤੂੰ ਉਪਾਏ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰ।

ਗੁਰਪ੍ਰਸਾਦ ਸਾਹਿਬ ਜੀ ਨੇ ਆਪ ਤਜਿਆ ਹਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਿਸਨਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ ਸੁਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚਲਾਵਹਿ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤੁਨਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋਂ ਵੇ ਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾ ਹੀ ਫਿਰਿਆ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ

ਦੇਖੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।

ਕੀ ਵੋ ਅੰਮ੍ਰਿਤ ਸਦਾ ਰਹਿ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸਾਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਮਿਸਾਰੀਐ ਮਨੋ ਕਿਉਂ ਵਿਸਾਰੀਏ ਏਵੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾ ਬਏ ਉਸਨੂੰ ਕਿਹੋ ਪੁੱਛ ਨਾ ਸਕੀ

ਹੈ ਜੀਓ ਗਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਇਹੋ ਸੱਚਾ ਸੋਹੇਲਾ ਸਾਚੇ ਘਰ ਗਾਵੋ ਗਾਵਤਾ ਸੋਹੇਲਾ ਘਰ ਸੱਚਾ ਹੈ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵੇ ਜਾਤ ਉਤਭਾਵੇ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾ

ਪਰ ਧਨ ਦੋ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰਜ ਬੈਠੀ ਸਾਧ ਸੰਗਤ ਜੀ ਵਡਭਾਗ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਉਪਰੰਤ ਗੁਰੂ ਮਹਾਰਾਜ ਨੇ ਸੋਹਣੇ ਤਖਤਾਂ ਦੇ ਬਿਰਾਜ ਮੈਨੂੰ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ, ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀਆਂ ਦੇ ਨਿਤਨੇ ਪਵੇ ਹਨ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਆਪ ਜੀ ਜਥਾ ਆਪ ਜੀ ਨੂੰ ਕੀਰਤਨ ਜੋੜਨਗੇ। ਉਹਨਾਂ ਪਾਸੋਂ ਪਿਆਰ ਸਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਹ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸ੍ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸੱਚਖੰਡ ਵਾਸੀ ਸੰਤ ਬਾਬਾ ਹਰਜੀਤ ਸਿੰਘ ਜੀ ਅੰਸਾਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਜੋ ਇਸ ਵੀਕਐਂਡ 'ਤੇ ਸ੍ਰੀ ਖੰਡਪਾ ਸਾਹਿਬ ਹੋਣੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸੋ ਆਪ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਗਰੀਬ ਨਿਵਾਜ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ

ਇੱਕ ਘੜੀ ਦਿਨਸ ਮੌਕ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਮੌਕ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ। ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ, ਚਾਰ ਪਹਿਰ ਚੋਂ ਜੁਗੈ ਸਮਾਨੇ, ਰਹਿਣ ਭਈ ਤਵ ਅੰਤ ਨ ਜਾਣੇ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉ ਤ੍ਰਿਖਾਵੰਤ ਬਿਨ ਨੀਰ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ।

ਸਤਿਗੁਰ ਕੀ ਮਤ ਧੀਰ, ਜਣ ਨਾਨਕ ਕੀ ਹਰ ਆਸ ਪੰਜਾਬ, ਹਰ ਦਰਸ਼ਨ ਸਾਂਤ ਸਰੀਰ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ। ਅੱਜ ਦੇ ਅੰਮ੍ਰਿਤ ਬਚਨ, ਦਰਗਾਹੀ ਫੁਰਮਾਨ, ਮੁੱਖ ਵਾਕ ਸਾਹਿਬ ਜੀ ਦੀ ਜੋ ਬਖਸ਼ਿਸ਼ ਪ੍ਰਾਪਤ ਹੋਈ ਹੈ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 683 ਅਤੇ 684 ਤੇ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ ਜੀ। ਪੰਚਮ ਗੁਰਦੇਵ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੈ ਗੁਰੂ ਬਖਸ਼ਿਸ਼ ਦੁਆਰੇ। ਅੱਜ ਦੇ ਅੰਮ੍ਰਿਤ

ਸਾਰੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਵਿੱਚ ਅਪਾਰ ਕਿਰਪਾ ਕੀਤੀ ਹੈ। ਘਰ ਬਾਰਵਾਂ ਬਾਰਵੀਂ ਸੁਰ ਤਾਲ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਉਚਾਰਨ ਦਾ ਹੁਕਮ ਕੀਤਾ ਹੈ। ਆਰੰਭ ਦੇ ਵਿੱਚ ਵਸਤੂ ਨਿਰਦੇਸ਼ਕ ਮੰਗਲ ਹੈ। ਵਸਤੂ ਨਿਰਦੇਸ਼ਕ ਮੰਗਲ ਉਹ ਹੁੰਦਾ ਹੈ ਜਿਹਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਸਰਗੁਣ ਸਰੂਪ ਅਤੇ ਨਿਰਗੁਣ ਸਰੂਪ ਦਾ ਵਰਣਨ ਹੋਵੇ, ਉਸ ਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਨੇ।

ਵਾਹਿਗੁਰੂ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਕਰ ਡੰਡੌਤ ਪੁੰਨ ਵੱਡਾ ਹੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬਾਰੰਬਾਰ ਨਮਸਕਾਰ ਕਰਨੀ ਬਹੁਤ ਭਾਰੀ ਫਲ ਦੀ ਪ੍ਰਾਪਤੀ ਹੈ। ਤੇਰੀ ਅੱਖ ਦੀ ਸਿਪ ਦਾ ਇੱਕ ਮੋਤੀ

ਬੂਹਾ ਮਤਾਂ ਖੁੱਲਦਿਆਂ ਖੁੱਲਦਿਆਂ ਖੁੱਲ ਜਾਵੇ। ਕਰ ਡੰਡੌਤ ਪੁੰਨ ਵੱਡਾ ਹੈ। ਨਮਸ਼ਕਾਰ ਗੁਰਦੇਵ ਕੌ ਸਤਨਾਮ ਜਿਸ ਮੰਤਰ ਸੁਣਾਇਆ, ਭਉ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਵੱਡੀ ਕਿਰਪਾ ਹੋ ਜਾਂਦੀ ਹੈ, ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਯੋਗ ਮਿਟਾਇਆ। ਗੁਰੂ ਨੂੰ ਵਾਰ ਵਾਰ ਵੰਦਨਾ ਕਰਨ ਦਾ ਮਤਲਬ ਕੀ ਹੈ? ਜੰਮਣਾ ਤੇ ਮਰਨਾ ਗੁਰੂ ਕੱਟ ਦਿੰਦਾ। ਗੁਰੂ ਸਦਾ ਦਿਆਲੂ ਹੈ। ਸੀਸ ਨਵਾਇਆ ਗਿਰ ਪੜੈ ਸਭ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਈ ਹੈ ਲੱਗੇ ਨਾ ਜੰਮ ਕੀ ਚੋਟ। ਜਿਵੇਂ ਕਿਸੇ ਨੇ ਭਾਰ ਸਿਰ ਤੇ ਚੱਕਿਆ ਹੋਵੇ, ਥੱਲੇ ਰੱਖਦਾ ਹੈ, ਭਾਰ ਥੱਲੇ ਡਿੱਗ ਜਾਂਦਾ, ਹਲਕਾ ਮਹਿਸੂਸ ਕਰਦਾ। ਗਾਹੇ ਵਗਾਹੇ ਅਨੇਕਾਂ ਪਾਪ ਕਰਮ ਹੋ ਜਾਂਦੇ ਨੇ। ਜਿਸ ਵੇਲੇ ਸਤਿਗੁਰੂ ਜੀ ਦੇ

ਆਪ ਮੁਕਤ ਮੋਹੇ ਤਾਰੈ। ਕਵਣ ਕਵਣ ਕਵਣ ਗੁਣ ਕਹੀਐ ਅੰਤ ਨਾਹੀ ਕਛੁ ਪਾਰੈ, ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ। ਬਿਸਮ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੈ, ਕਹੁ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ।

ਹਾਰ ਨਮਸ਼ਕਾਰ ਕਰ ਹਿਰਦੇ ਮਾਹੇ ਫਿਰ ਤੇਰਾ ਆਵਣਾ ਸਰਲ ਹਿਰਦੇ ਚੋਂ ਮੱਥਾ ਟੇਕਣਾ ਗੁਰੂ ਕੀ ਬਹੁਤ ਵੱਡੀ ਕਿਰਪਾ ਹੈ ਕਿਹਦਾ ਏਦਾਂ ਨਾ ਝੁੱਕ ਜਾਵੀਂ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀ ਸੁਨਵਾਇਆ ਕਿਆ ਥੀਐ ਜਾਂ ਹਿਰਦੈ ਕੁਸਦੇ ਜਾਹੇ ਨਮਸ਼ਕਾਰ ਕਰ ਹਿਰਦੇ ਮਾਹੇ ਫਿਰ ਤੇਰਾ ਆਵਣ ਨਾ ਹੈ ਬੜੀ ਵੱਡੀ ਕਿਰਪਾ ਜੇ ਕਹਿੰਦੇ ਹਿਰਦੇ ਚੋਂ ਝੁੱਕ ਕੇ ਗੁਰੂ ਨੂੰ ਨਮਸ਼ਕਾਰ ਕੀਤੀ ਜਾਵੇ ਤਾਂ ਇੰਨੀ ਵੱਡੀ ਕਿਰਪਾ ਹੋ ਜਾਂਦੀ ਹੈ ਦੁਬਾਰਾ ਦੁਬਾਰਾ ਆਉਣਾ ਤੇ ਜਾਣਾ ਭਾਵ ਜੰਮਣਾ ਤੇ ਮਰਨਾ ਮਰਨਾ ਤੇ ਜੰਮਣਾ ਘੱਟ ਹੋ ਜਾਂਦਾ ਹੈ ਇੰਨੀ ਵੱਡੀ ਕਿਰਪਾ ਜੇ ਸਿਮਰਨ ਨਾ ਹੀ ਨਨਕਾਰ

ਉਸੇ ਮੇਰੇ ਵਾਹਿਗੁਰੂ ਜੀ ਦੀ ਹੀ ਵਡਿਆਈ ਕਰਿਆ ਕਰ, ਉਹਦੇ ਗੁਣਾਂ ਨੂੰ ਗਾਇਆ ਕਰ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ ਹੈ, ਉਹ ਕਹਿੰਦੇ, ਆਣ ਹਟ ਕੇ ਹਟੂਆ ਲੇਤ ਹੈ ਘਟਾਏ ਮੋਰ, ਉਹਦੀ ਵਡਿਆਈ ਕਰ।

ਕਿਧਰੇ ਨਿਪਰੇ ਨਹੀਂ ਚੜਦਾ। ਆਣ ਹਟੂਆ ਕੀ ਹਾਟ ਲੇਤ ਹੈ ਘਟਾਏ ਮੋਲ ਦੇਤ ਹੈ ਚੜਾਏ ਡਕਤ ਜੋਈ ਆਵੇ ਜੀ। ਤਿੰਨ ਸੋ ਬਣਜ ਕੀ ਹੈ ਬੜਤਾ ਨਾ ਪਾਵੇ ਕੋ ਟੋਟਾ ਕੋ ਬਣਜ ਪੇ।

ਪੰਜਾਬ ਦੇ ਵਿੱਚ ਪਹਿਲਾਂ ਤੌੜੀ ਵਿੱਚ ਮਿੱਟੀ ਦੀਆਂ ਤੋੜੇ ਬਰਤਨ ਹੋਇਆ ਕਰਦੇ ਸਨ, ਉਹਦੇ ਵਿੱਚ ਸਾਗ ਰਿਣ ਦੇਣਾ, ਉਹਦੇ ਵਿੱਚ ਦਾਲਾਂ ਅਧਿਕ ਰਿਣਨੀਆਂ ਰੱਖ ਦੇਣੀਆਂ, ਉਹ ਤੇ ਮਿੱਟੀ ਦੇ ਨੇ ਅਕਸਰ ਨੂੰ ਫਿਰ ਵੀ ਰਿੰਨਿਆ ਜਾ ਸਕਦਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਕਿਧਰੇ ਕੋਈ ਕਾਠ ਕੇ ਲੱਕੜਾਂ ਦਾ ਬਰਤਨ ਤਿਆਰ ਕਰ ਲਵੇ, ਲੱਕੜਾਂ ਦਾ ਭਾਂਡਾ ਤਿਆਰ ਕਰ ਲਵੇ, ਉਹਦੇ ਵਿੱਚ ਵਸਤੂ ਪਾ ਕੇ ਤੇ ਉਹਨੂੰ ਅੱਗ ਤੇ ਰੱਖ ਦੇਵੇ, ਵੀ ਇਹਦੇ ਵਿੱਚ ਪਦਾਰਥ ਬਣ ਜਾਣੇ, ਕਦੇ ਨਹੀਂ ਹੋ ਸਕਦਾ। ਉਹ ਕਾਠ ਲੱਕੜਾਂ ਦਾ ਬਰਤਨ ਜਦੋਂ ਅੱਗ ਤੇ ਜਾਵੇਗਾ, ਸੇਕ ਲੱਗੇਗਾ, ਸੜਕੇ ਖਾਕ ਹੋ ਜਾਵੇਗਾ। ਕਾਠ ਕੀ ਹਾਂਡੀ ਚੜ੍ਹੈ ਇੱਕ ਹੈ ਬਾਹਰ ਕੋਹ

ਸੰਬਾਹ ਜਿਹੜਾ ਸਾਰੇ ਜੀਵਾਂ ਨੂੰ ਪਾਲਣਾ ਕਰ ਰਿਹਾ ਹੈ ਉਹਦੀ ਵਡਿਆਈ ਕਰਿਆ ਕਰ। ਵਡਿਆਈ ਕਿਵੇਂ ਕਰਨੀ ਹੈ? ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਇੱਕ ਮਨ ਦੇ ਇਕਾਗਰਤਾ ਦੇ ਨਾਲ ਉਹਨੂੰ ਜਪ ਨੂੰ ਜਪਿਆ ਕਰ, ਉਹਦੀਆਂ ਇੰਨੀਆਂ ਵੱਡੀਆਂ ਵਡਿਆਈਆਂ ਨੇ, ਖਜ਼ਾਨੇ ਬਖਸ਼ਿਸ਼ ਕਰ ਦਿੰਦਾ, ਫਿਰ ਦੇ ਕੇ ਪਛਤਾਤਾਪ ਨਹੀਂ ਕਰਦਾ। ਤਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਈ ਨਮਸਕਾਰ ਗੁਰੂ ਨੂੰ ਹੈ, ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰ ਵਾਰ ਵੰਦਨਾ ਹੈ, ਔਰ ਸਤਿਗੁਰੂ ਜੀ ਦੀ ਵਡਿਆਈ ਕਰਨੀ ਹੈ, ਦੁੱਖ ਸੁੱਖ ਗੁਰੂ ਦੇ ਕੋਲ ਅਰਦਾਸ ਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੀਰਾ, ਜੋ ਹਮਰੇ ਚਾਹੇ ਦਰਸ਼ਨ ਹੇਰਾ, ਸੋ ਸਰਦਾ ਧਰ ਹੇਰਨ ਕਰੈ, ਗਨ ਪਾਪਣ ਕੋ ਤਤ ਛਿਨ ਹਰੈ, ਮੋਹ ਕੋ ਬਾਤ ਕਰਨ ਕੀ ਚਾਹੈ, ਪੜੈ ਸੁਣੈ ਗੁਰੂ ਗ੍ਰੰਥ ਉਮਾਹੈ, ਤਿਸ ਮੈਂ ਕਹਿਓ ਸੋ ਕਰੈ ਕਮਾਵਣ, ਚਾਰ ਪਦਾਰਥ ਲੀਮਨ ਪਾਵਣ, ਹੋਹੇ ਕਾਮਨਾ ਸੇਕੈ ਕੋਈ, ਵਿਘਨ ਪਰੈ ਕੈ ਸੰਕਟ ਹੋਈ, ਸ਼ਰਨ ਗ੍ਰੰਥ ਸਾਹਿਬ ਕੀ ਜਾਏ, ਤਤ ਛਿਣ ਸਤਿਗੁਰੂ ਬਣੈ ਸਹਾਏ, ਸਰਧਾਲੂ ਕੋ ਸਭ ਕਿਛ ਅਹੈ, ਹੋਹੇ ਨੇ ਸ਼ਰਧਾ ਕਾ ਕਿਵੋ ਨਾ ਲਹੈ, ਤਨ ਸਦੀਵ ਥਿਰ ਰਹਿ ਨਾ ਕੋਏ, ਗ੍ਰੰਥ ਰਿਦਾ ਗੁਰੂ ਕੋ ਲੇਹੋ ਜੋਏ। ਧੰਨ ਗੁਰੂ ਗ੍ਰੰਥ ਸਾਹਿਬ, ਮੇਰੇ ਗਰੀਬ ਨਿਵਾਜ ਜੀ ਦੀ ਵਡਿਆਈ ਕਰਿਆ ਕਰ, ਉਹਦੇ ਗੁਣ ਗਾਇਆ ਕਰ। ਮੇਰੇ ਸਾਹਿਬ ਜੀ ਦੀਆਂ ਵੱਡੀਆਂ ਵਡਿਆਈਆਂ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਐ। ਗਰੀਬ ਨਿਵਾਜ, ਕੋਈ ਸੰਸਾਰ ਵਿੱਚ ਆਪ ਜੀ ਦੇ ਆਦਿ ਅੰਤ ਨੂੰ ਨਹੀਂ ਜਾਣ ਸਕਦਾ, ਕਹਾਂ ਲੱਗਿਓ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ, ਪਿਤਾ ਜਨਮ ਜਿਮ ਪੂਤ ਨਾ ਪਾਵੇ। ਹੁਣ ਦੱਸੋ, ਪਿਤਾ ਦੇ ਜਨਮ ਦਾ ਪੁੱਤਰ ਨੂੰ ਕੀ ਪਤਾ ਜੇ? ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾਂ ਤਵਣ ਕਾ ਭੇਦ ਬਤਾਵੈ, ਤੁਮਰੀ ਪ੍ਰਭਾ ਤੁਮਹਿ ਬਣ ਆਈ, ਔਰਨ ਤੇ ਨਹਿ ਜਾਤ ਬਤਾਈ। ਕਿਹਦੇ ਤੋਂ ਦੱਸੀ ਜਾ ਸਕਦੀ ਹੈ? ਜਿਹਦੇ ਹੁਕਮ ਦੇ ਵਿੱਚ ਸਭ ਸੰਸਾਰ ਚੱਲਦਾ ਹੈ, ਬੰਗ ਕੇ ਬੰਗਾਲੀ, ਫਰੰਗ ਕੇ ਫਿਰੰਗਾ ਵਾਲੀ, ਦਿੱਲੀ ਕੀ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੋਹੇਲੇ ਮਾਗ, ਦੇਸ ਕੇ ਮੰਗੇਲੇ ਵੀਰ, ਬੰਗ ਸੀ ਬੰਦੇਲੇ ਪਾਪ ਪੁੰਜ ਕੋ ਮਲਤ ਹੈ, ਗੋਖਾ ਗੁਣ ਗਾਵੈ ਚੀਨ ਮਚੀਨ ਕੇ, ਸੀਸ ਨਿਆਵੈ ਤਿਬਤੀ ਧਿਆਵੈ, ਦੁੱਖ ਦੇਹ ਕੋ ਦਲਤ ਹੈ, ਜਿਨ ਤੋਹੇ ਤਿਹਾਇਓ, ਤਿਨ ਪੂਰਨ ਪ੍ਰਤਾਪ ਪਾਇਓ, ਸਰਬ ਧਨ ਥਮ ਫਲ ਫੂਲ ਸੋ ਫਲਤ ਹੈ। ਜਿਹੜਾ ਇੰਨਾ ਵੱਡਾ ਜਿਹਦੇ ਹੁਕਮ ਅੰਦਰ ਸਭ ਚੱਲ ਰਿਹਾ ਹੈ, ਗੁਣ ਗਾ ਗੋਪਾਲ, ਉਹ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਰਾਜਿਆਂ ਦਾ ਰਾਜਾ ਹੈ, ਉਹਦੇ ਵਰਗਾ ਰਾਜਾ ਹੋਰ

ਤੇ ਗੁਰੂ ਵੱਡਿਆ ਭਾਗਾਂ ਨਾਲ ਮਿਲਦਾ ਹੈ। ਹਮੇਸ਼ਾ ਗੁਰੂ ਦਾ ਧਿਆਨ ਰੱਖਿਆ ਕਰ, ਗੁਰ ਮੂਰਤ ਕਰ ਧਿਆਨ, ਸਦਾ ਹਜੂਰ ਹੈ ਗੁਰਮੁਖ ਸ਼ਬਦ ਗਿਆਨ, ਨੇੜ ਨਾ ਦੂਰ ਹੈ ਗੁਰ ਕੀ ਮੂਰਤ।

ਸਦਾ ਨਮਸਕਾਰੋ, ਸਦਾ ਨੂੰ ਬਾਰੰਬਾਰ ਵੰਦਨਾ ਕਰ। ਮਤ ਕੋ ਭਰਮ ਭੁੱਲੈ ਸੰਸਾਰ, ਮਤਾ ਕੋਈ ਭੁਲੇਖੇ ਵਿੱਚ ਪੈ ਜਾਵੇ ਵੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਹੋ ਜਾਵੇਗਾ, ਕਦਾਚਿਤ ਨਹੀਂ ਹੋ ਸਕਦਾ। ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉੱਤਰ ਸੁਪਾਰ, ਭਈ ਗੁਰੂ ਤੋਂ ਬਿਨਾਂ ਕਦੇ ਪਾਰ ਉਤਾਰਾ ਨਹੀਂ ਹੈ। ਗੁਰ ਬਿਨ ਕੋਈ ਨਾ ਉੱਤਰ ਸੁਪਾਰ, ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ। ਗੁਰੂ ਜੰਮਣ ਤੇ ਮਰਨ ਦਾ ਡਰ ਖਤਮ ਕਰ ਦਿੰਦਾ ਹੈ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਊਰਦ ਕਮਲ ਵਿਗਾਸ। ਭਈ ਜਦੋਂ ਗੁਰੂ ਦੀ ਕਿਰਪਾ ਵਰਤਦੀ ਜੇ ਪੁੱਠਾ ਹਿਰਦਾ ਵੀ ਸਿੱਧਾ ਹੋ ਜਾਂਦਾ ਹੈ, ਭੈੜੀ ਮੱਤ ਵਾਲਾ ਪ੍ਰਾਣੀ ਵੀ ਗੁਰਮਤ ਦਾ ਧਾਰਨੀ ਬਣ ਜਾਂਦਾ ਹੈ। ਗੁਰ ਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰਮੈ ਭਇਆ ਪ੍ਰਗਾਸ, ਜਿਣ ਕੀ ਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਉਹ ਗੁਰਮੁਖੋ, ਗੁਰੂ ਦੀ ਕਿਰਪਾ ਦੁਆਰੇ ਮੂਰਖ ਮਨ ਜਿਹੜਾ ਉਹ ਗੁਰੂ ਦੇ ਨਾਲ ਮੰਨ ਜਾਂਦਾ ਹੈ। ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਭਾਈ ਗੁਰੂ ਤੋਂ ਬਿਨਾਂ ਬੰਧਨਾ ਤੋਂ ਮੁਕਤ ਨਹੀਂ ਹੁੰਦਾ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਲਿਖੀ ਜੇ, ਉਹ ਕਹਿੰਦੇ ਘੰਟ ਕਢਾਇਆ ਚੂਹਿਆਂ ਗੱਲ ਬਿੱਲੀ ਪਾਈਐ। ਚੂਹਿਆਂ ਨੇ ਇੱਕ ਸਲਾਹ ਕੀਤੀ ਵੀ ਬਿੱਲੀ ਆ ਕੇ ਸਾਨੂੰ ਖਾ ਜਾਂਦੀ ਹੈ। ਉਹਨਾਂ ਸਾਰਿਆਂ ਨੇ ਇੱਕ ਮਸ਼ਵਰਾ ਜਿਹਾ ਕਰ ਲਿਆ ਵੀ ਇੱਕ ਲੋਹੇ ਦਾ ਟੱਲ ਨਾ ਕਢਾ ਲਈਏ, ਲੋਹੇ ਦਾ ਟੱਲ ਜਿਹੜਾ ਹੈ ਉਹ ਬਿੱਲੀ ਦੇ ਗਲ ਵਿੱਚ ਪਾ ਦਈਏ, ਅਤੇ ਜਦੋਂ ਬਿੱਲੀ ਆਇਆ ਕਰੇ ਟੰਨ ਟੰਨ ਕਰਕੇ ਉਹ ਵੱਜਿਆ ਕਰਕੇ ਖੜਕਾ ਆ ਜਾਇਆ ਕਰੇ, ਅਤੇ ਅਸੀਂ ਖੁੱਡਾਂ ਦੇ ਵਿੱਚ ਵੜ ਜਾਇਆ ਕਰਾਂਗੇ, ਬਿੱਲੀ ਤੋਂ ਬਚ ਜਾਵਾਂਗੇ। ਹੁਣ ਤੁਸੀਂ ਸਿਆਣੇ ਗੁਰਸਿੱਖ ਹੋ, ਨਾ ਤੇ ਚੂਹੇ ਟੱਲ ਕਢਾ ਹੀ ਸਕਦੇ ਨੇ ਅਤੇ ਨਾ ਬਿੱਲੀ ਦੇ ਗਲ ਵਿੱਚ ਪਾ ਹੀ ਸਕਦੇ ਨੇ। ਘੰਟ ਕਢਾਇਆ ਚੂਹਿਆਂ ਗੱਲ ਬਿੱਲੀ ਪਾਈਐ, ਇੱਕ ਦੂਜਾ ਪ੍ਰਮਾਣ ਦਿੰਦੇ ਨੇ। ਮਤਾ ਪਕਾਇਆ ਮੱਖੀਆਂ ਘਿਓ ਅੰਦਰ ਨਹਾਈਐ। ਆ ਮੱਖੀਆਂ ਨੇ ਇੱਕ ਸਲਾਹ ਕਰ ਲਈ ਵੀ ਆਪਾਂ ਕਮਜ਼ੋਰ ਬੜੀਆਂ ਵਾ, ਆਪਾਂ ਇਉਂ ਨਾ ਕਰੀਏ ਵੀ ਦੇਸੀ ਘਿਓ ਵਿੱਚ ਨਹਾ ਲਿਆ ਕਰੀਏ, ਦੇਸੀ ਘਿਓ ਵਿੱਚ ਇਸ਼ਨਾਨ ਕਰ ਲਿਆ ਕਰੀਏ, ਤਕੜੀਆਂ ਹੋ ਜਾਵਾਂਗੀਆਂ, ਵੱਡੀਆਂ ਹੋ ਜਾਵਾਂਗੀਆਂ, ਉਡਾਰੀਆਂ ਬਹੁਤੀਆਂ ਮਾਰੀਆਂ ਕਰਾਂਗਾ। ਪਰ ਜਿਉਂ ਹੀ ਘਿਓ ਦੇ ਨਾਲ ਉਹਦੇ ਖੰਭ ਲਿੰਬੜਦੇ ਨੇ, ਉਹ ਖੰਭ ਭਾਰੇ ਹੋ ਜਾਂਦੇ, ਮੱਖੀ ਦੀ ਨਾਲ ਮੌਤ ਹੋ ਜਾਂਦੀ ਹੈ। ਮਤਾ ਪਕਾਇਆ ਮੱਖੀਆਂ ਘਿਓ ਅੰਦਰ ਨਹਾਈਐ, ਸੂਤਕ ਲਹਿ ਨਾ ਕੀੜਿਆ ਕਿਉਂ ਝੱਤ ਲੰਘਾਈਐ। ਕੀੜੇ ਕਹਿੰਦੇ ਰੋਜ਼ਾਨਾ ਪੈਰਾਂ ਥੱਲੇ ਆ ਕੇ ਮਿੱਧੀ ਦੇ ਜਾਂਦੇ ਹਾਂ, ਲਿੱਤੜ ਦੇ ਜਾਂਦੇ ਹਾਂ, ਅਸੀਂ ਸੂਤਕ ਵਿੱਚ ਹੀ ਪੈ ਰਹਿੰਦੇ ਹਾਂ, ਕਿਵੇਂ ਸਮਾਂ ਲੰਘਾਈਏ, ਇਹ ਕਦੇ ਬਾਤ ਹੋ ਨਹੀਂ ਸਕਦੀ। ਮਤਾ ਪਕਾਇਆ ਮੱਖੀਆਂ ਘਿਓ ਅੰਦਰ ਨਹਾਈਐ, ਸੂਤਕ ਲਹਿ ਨਾ ਕੀੜਿਆ ਕਿਉਂ ਝੱਤ ਲੰਘਾਈਐ। ਸਾਵਣ ਰਹਿਣ ਭੰਭੀਰੀਆਂ, ਫਿਰ ਸਾਵਣ ਰਹਿਣ ਭੰਭੀਰੀਆਂ ਕਿਉਂ ਆਈਐ ਜਾਈਐ, ਬਿਨ ਗੁਰ ਮੁਕਤ ਨਾ ਹੋਵਈ ਫਿਰ ਆਈਐ ਜਾਈਐ। ਭਈ ਗੁਰੂ ਤੋਂ ਬਿਨਾਂ ਖਾਲਸਾ ਜੀ ਕਦੇ ਮੋਕਸ਼ ਨਹੀਂ ਜੇ ਹੁੰਦਾ, ਤੇ ਗੁਰੂ ਤੋਂ ਬਿਨਾਂ ਜੀਵ ਆਉਂਦਾ ਤੇ ਜਾਂਦਾ, ਜਾਂਦਾ ਤੇ ਆਉਂਦਾ ਹੈ। ਤਾਂ ਗਰੀਬ ਨਿਵਾਜ ਕਹਿੰਦੇ ਗੁਰੂ ਕਦੋਂ ਮਿਲਦਾ ਹੈ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਗੁਰੂ ਵਾਲੇ ਬਣ ਗਏ ਨੇ। ਗੁਰਮੰਤਰਹੀਣ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸਟ ਨਹਿ, ਕੂਕਰ ਹੈ ਸੂਕਰ ਹੈ ਗਰਤ ਪੈ ਕਾਕ ਹੈ, ਸਰਪਣ ਹੈ ਤੁਲ ਖਲ ਹੈ, ਇਹਨਾਂ ਤੋਂ ਵੀ ਨੀਵਾਂ ਚਲੇ ਜਾਂਦਾ ਹੈ। ਕੋਟ ਪਰਾਦ ਮਿਟੇ ਹਰ ਸੇਵਾ, ਭਈ ਗੁਰੂ ਦੀ ਟਹਿਲ ਕਰਦਿਆਂ ਕਰਦਿਆਂ ਕਰੋੜਾਂ ਗੁਨਾਹ ਜਿਹੜੇ ਉਹ ਖਤਮ ਹੋ ਜਾਂਦੇ ਨੇ। ਗੁਰ ਸੇਵਾ ਤੇ ਸੁਖ ਉਪਜਾਏ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ਼ ਨਾ ਵਸਾਏ। ਤ੍ਰਿਗਾ ਸਿਰ ਜੋ ਨਾ ਨਿਵੈ, ਗੁਰ ਲੱਗੇ ਨਾ ਚਰਨੀ, ਜਿਹੜਾ ਸੀਸ ਗੁਰੂ ਦੇ ਅੱਗੇ ਝੁਕਦਾ ਨਹੀਂ ਜੇ, ਗੁਰੂ ਦੇ ਚਰਨਾਂ ਨਾਲ ਨਹੀਂ ਲੱਗਦਾ, ਉਸ ਸਿਰ ਨੂੰ ਤ੍ਰਿਗ ਹੈ, ਤ੍ਰਿਗਕਾਰ ਹੈ, ਤ੍ਰਿਗ ਲੋਇਨ ਗੁਰ ਦਰਸ਼ ਵਿਣ, ਵੇਖੈ ਪਾਰ ਤਰੁਣੀ,
ਇਹਨਾਂ ਲੋਇਨਾਂ ਨੂੰ, ਇਹਨਾਂ ਨੇਤਰਾਂ ਨੂੰ, ਇਹਨਾਂ ਅੱਖੀਆਂ ਨੂੰ ਤ੍ਰਿਗਕਾਰ ਜਿਹੜਾ ਗੁਰੂ ਦੇ ਦਰਸ਼ਨ ਦਿਦਾਰਿਆਂ ਤੋਂ ਬਿਨਾਂ ਪਾਰੀ ਰੂਪ ਵੇਖਦੇ ਰਹਿੰਦੇ ਨੇ, ਤ੍ਰਿਗ ਲੋਇਨ ਗੁਰ ਦਰਸ਼ ਵਿਣ ਵੇਖੈ ਪਰ ਤਰਨੀ, ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਨੀ। ਉਹਨਾਂ ਕੰਨਾਂ ਨੂੰ ਤ੍ਰਿਗਕਾਰ ਗੁਰੂ ਦਾ ਸ਼ਬਦ ਸੁਣ ਕੇ ਤੇ ਸੁਰਤ ਵਿੱਚ ਟਕਾਉਂਦੇ ਨਹੀਂ ਹੈ। ਤ੍ਰਿਗ ਜਿਹਵਾ ਗੁਰ ਸ਼ਬਦ ਵਿਣ ਹੋਰ ਮੰਤਰ ਨ ਸਿਮਰਨੀ, ਉਸ ਜਬਾਨ ਨੂੰ ਗੁਰਮੁਖੋ ਤ੍ਰਿਗਕਾਰ ਜਿਹੜਾ ਗੁਰੂ ਦੇ ਜਾਪ ਨੂੰ ਛੱਡ ਕੇ ਤੇ ਹੋਰ ਮੰਤਰਾਂ ਦੇ ਜਾਪ ਵਿੱਚ ਲੱਗੀ ਹੈ। ਤੇ ਅੰਤ ਵਿੱਚ ਆ ਕੇ ਭਾਈ ਸਾਹਿਬ ਜੀ ਕਹਿੰਦੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਕਹਿੰਦੇ ਗੁਰੂ ਦੀ ਸਹਿਜ ਸੇਵਾ ਤੋਂ ਬਿਨਾਂ ਹੱਥਾਂ ਪੈਰਾਂ ਨੂੰ ਵੀ ਤ੍ਰਿਗ ਹੈ। ਗੁਰੂ ਸਵਾਰੀ ਸੰਗਤ ਜੀ ਇਸ ਕਰਕੇ ਗਰੀਬ ਬਨਵਾਸ ਜੀ ਕਹਿੰਦੇ ਨੇ ਕੋਟ ਅਪਰਾਧ ਮਿਟੇ ਹਰ ਸੇਵਾ, ਵੀ ਕਰੋੜਾਂ ਅਪਰਾਧ ਜਿਹੜੇ ਨੇ ਗੁਰੂ ਦੀ ਟਹਿਲ ਕਰਦਿਆਂ ਮਿਟ ਜਾਂਦੇ ਨੇ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ, ਕਹੋ ਨਾਨਕ ਬਾਹਾਂ ਲੁਡਾਈਐ, ਲੁੱਡੀਆਂ ਪਾਉਂਦਾ ਜਾਵੇਗਾ ਸੁਰਖਰੂ ਹੋ ਕੇ ਜਾਵੇਗਾ। ਗੁਰੂ ਸਾਹਿਬ ਨੇ ਤਾਂ ਹੀ ਤਾਂ ਸੇਵਾ ਕਰਨ ਵਾਲਿਆਂ ਨੂੰ ਬਚਨ ਕਹਿ ਦਿੱਤੇ ਸੀ, ਭਾਈ ਬਹਿਲੋ ਸਭ ਤੋਂ ਪਹਿਲੋ ਮੰਝ ਪਿਆਰਾ ਗੁਰੂ ਕਹੋ, ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ, ਭਈ ਤੂੰ ਸਾਡਾ ਜਹਾਜ਼ ਬਣ ਗਿਆ। ਕਿੰਨੀ ਘਾਲਣਾ ਘਾਲੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਕਰੋੜਾਂ ਅਪਰਾਧ ਜਿਹੜੇ ਨੇ ਗੁਰਮੁਖੋ

ਉਹਨਾਂ ਚੋਂ ਬਹੁਤੇ ਜਿਹੜੇ ਸਨ ਉਹ ਡੁੱਬ ਗਏ ਤੇ ਕੁਝ ਤਰਨਾ ਜਾਣਦੇ ਸਨ। ਉਹ ਲੱਤਾਂ ਹੱਥ ਪੈਰ ਇੱਧਰ ਉੱਧਰ ਮਾਰ ਮੂਰ ਕੇ ਉਹ ਪਾਰ ਕਿਨਾਰੇ ਲੱਗ ਗਏ। ਅਗਰ ਜੇ ਉਹਨਾਂ ਨੂੰ ਤਰਨਾ ਨਾ ਆਉਂਦਾ ਤਾਂ ਡੁੱਬ ਤਾਂ ਜਿੱਥੇ ਬਾਕੀ ਗਏ ਨੇ ਉਹਨਾਂ ਨੇ ਵੀ ਡੁੱਬ ਹੀ ਜਾਣਾ ਸੀ, ਸੁਭਾਵਿਕ ਜੀ ਗੱਲ ਹੈ। ਜੈਸੇ ਨਾਓ ਬੁੱਢਤ ਸਹਿ, ਜੋਈ ਬਚੇ ਜਿਹੜੇ ਬਚ ਗਏ ਨੇ ਇਹਦੇ ਵਿੱਚ ਹੀ ਭਲਾ ਹੋ ਗਿਆ, ਜੇ ਨਾ ਜਾਣਦੇ ਤੇ ਉਹ ਵੀ ਗਏ ਸਨ। ਜੈਸੇ ਨਾਓ ਬੁੱਢਤ ਸਹਿ, ਜੋਈ ਬਚੇ ਸੋਈ ਭਲੋ, ਬੁੱਢ ਗਏ ਪਾਛੇ ਪਛਤਾਇਓ ਰਹਿ ਜਾਤ ਹੈ। ਤੇ ਪਛਤਾਤਾ ਵੀ ਰਹਿਣਾ ਸੀ, ਹੋਰ ਕੀ ਬਚਣਾ ਸੀ। ਦੂਜਾ ਬੋਲ ਕਰਦੇ ਨੇ, ਕਹਿੰਦੇ ਜੈਸੇ ਘਰ ਲਾਗੇ ਆਗ, ਜੋਈ ਬਚੇ ਸੋਈ ਭਲੋ, ਸੋਏ ਗਏ ਰੀਤੋ ਘਰ ਦੇਖੇ ਉੱਠ ਪ੍ਰਾਤ ਹੈ। ਜਿਵੇਂ ਘਰ ਵਿੱਚ ਅੱਗ ਲੱਗ ਜਾਵੇ ਤੇ ਜੇ ਖਲੋਤੇ ਵਿਹਦੇ ਹੀ ਗਏ ਵੀ ਅੱਗ ਕਿੱਧਰੋਂ ਲੱਗੀ ਹੈ ਕਿੱਧਰੋਂ ਆਈ ਹੈ, ਪੰਡਿਤ ਪੰਡਿਤ ਜਲ ਮੂਹੇ ਮੂਰ ਖੁੰਬਰੇ ਭਾਗ, ਉਹ ਹੀ ਬਚ ਗਏ ਸਨ, ਉਹ ਵੇਖਣ ਵਾਲੇ ਤੇ ਸੜ ਗਏ ਵਿੱਚ ਹੀ। ਤੇ ਕੁਝ ਯਤਨ ਕੀਤਾ ਵੀ ਅੱਗ ਬਲਦੀ ਹੈ ਕੁਝ ਨਾ ਕੁਝ ਕੀਮਤੀ ਸਮਾਨ ਬਚਾ ਲਈਏ, ਤੇ ਜੇ ਯਤਨ ਕੀਤਾ ਕੁਝ ਨਾ ਕੁਝ ਬਚਾ ਲਿਆ ਤੇ ਉਹਦੇ ਵਿੱਚ ਹੀ ਭਲਾ ਹੋ ਗਿਆ ਨਾ। ਅਗਰ ਜੇ ਖੜੇ ਹੀ ਵੇਖੀ ਜਾਂਦੇ ਤੇ ਬਚਣਾ ਉਹ ਵੀ ਕੁਝ ਨਹੀਂ ਸੀ, ਉਹ ਵੀ ਸੜ ਕੇ ਤਾਂ ਖਾ ਕੇ ਹੋਣਾ ਸੀ ਜਿੱਥੇ ਬਾਕੀ ਲੂਸ ਰਿਹਾ ਸੀ ਸੜ ਰਿਹਾ ਸੀ। ਜੈਸੇ ਘਰ ਲਾਗੇ ਆਗ, ਜੋਈ ਬਚੈ ਸੋਈ ਭਲੋ, ਜਰ ਬੁੱਝੈ ਪਾਛੈ ਕੱਛ ਬਸ ਨਾ ਬਸਾਤ ਹੈ। ਤੀਜਾ ਬੋਲ ਕਹਿੰਦੇ ਨੇ, ਜੈਸੇ ਘਰ ਲਾਗੇ, ਜੈਸੇ ਚੋਰ ਲਾਗੇ ਜਾਗੇ, ਜੋਈ ਰਹੇ ਸੋਈ ਭਲੋ, ਸੋਏ ਗਏ ਰੀਤੋ ਘਰ ਦੇਖੇ ਉੱਠ ਪ੍ਰਾਤ ਹੈ। ਜਿਵੇਂ ਕਿਧਰੇ ਰਾਤ ਦਾ ਸਮਾਂ ਪ੍ਰਾਣੀ ਸੁੱਤਾ ਹੈ, ਚੋਰ ਆ ਗਏ ਨੇ, ਉਹਨਾਂ ਚੋਰਾਂ ਨੇ ਗੱਠੜੀਆਂ ਬਣ ਲਈਆਂ ਨੇ, ਕੁਝ ਸਮਾਨ ਚੱਕ ਕੇ ਲੈ ਗਏ ਨੇ ਤੇ ਕੁਝ ਅਜੇ ਚੱਕਣ ਵਾਲਾ ਹੈ, ਕੁਝ ਲੈ ਗਏ ਨੇ ਤੇ ਕੁਝ ਅਜੇ ਖੜਨ ਵਾਲਾ ਹੈ। ਤੇ ਇੰਨੇ ਚਿਰ ਨੂੰ ਪ੍ਰਾਣੀ ਕਿਸੇ ਬੰਦੇ ਨੂੰ ਪਰਿਵਾਰ ਚੋਂ ਆ ਗਈ ਜਾਗ, ਤੇ ਜਦੋਂ ਜਾਗ ਆਈ ਖੜਕਾ ਦੜਕਾ ਜਾ ਵੇਖਿਆ ਤੇ ਉਹਨੇ ਆਵਾਜ਼ਾਂ ਦਿੱਤੀਆਂ, ਅਜੇ ਚੋਰ ਜੇ ਚੋਰ ਜੇ। ਜਿਸ ਵੇਲੇ ਚੋਰ ਚੋਰ ਕਹਿਣਾ ਕੀਤਾ, ਚੋਰ ਦੌੜ ਗਏ, ਜਿਹੜਾ ਸਮਾਨ ਲੈ ਗਏ ਲੈ ਗਏ, ਜਿਹੜਾ ਕੁਝ ਬੰਨਿਆ ਹੋਇਆ ਸੀ ਨਾ ਉਹ ਆਵਾਜ਼ ਦੇਣ ਦੇ ਨਾਲ ਉਹ ਬਚ ਗਿਆ। ਅਗਰ ਜੇ ਸੁੱਤੇ ਹੀ ਰਹਿ ਜਾਂਦੇ ਤਾਂ ਉਹ ਵੀ ਜਾਂਦਾ ਲੱਗਣਾ ਸੀ, ਬਚਣਾ ਸੀ ਉਹ ਵੀ ਨਹੀਂ ਸੀ। ਜਿਵੇਂ ਨਾਓ, ਜਿਵੇਂ ਨੌਕਾ ਡੁੱਬਦਿਆਂ ਡੁੱਬਦਿਆਂ ਕੁਝ ਤਰਨਾ ਜਾਣਦੇ ਸੀ ਬਚ ਗਏ, ਘਰ ਅੱਗ ਲੱਗ ਗਈ ਕੁਝ ਬਚਾਉਣ ਦਾ ਯਤਨ ਕੀਤਾ ਬਚ ਗਿਆ, ਚੋਰ ਲੱਗ ਗਏ ਕੁਝ ਲੈ ਗਏ ਜਾਗ ਆ ਗਈ ਕੁਝ ਬਚ ਗਿਆ। ਤੇ ਚੌਥਾ ਬੋਲ ਭਾਈ ਸਾਹਿਬ ਜੀ ਕਹਿੰਦੇ, ਤੈਸੇ ਤੇਵੇਂ ਅੰਤ ਕਾਲ ਗੁਰ ਚਰਨ ਸ਼ਰਨੇ ਆਵੇ। ਉਮਰਾਂ ਲੰਘ ਗਈ ਹੈ ਕੋਈ ਗੱਲ ਨਹੀਂ, ਉਹ ਸੱਜਣਾ ਜਿਹੜੇ ਜ਼ਿੰਦਗੀ ਦੇ ਬਾਕੀ ਸਵਾਸ ਬਚੇ ਆ ਨਾ, ਕਿਸੇ ਟਾਈਮ ਵੀ ਗੁਰਦੁਆਰੇ ਆ ਜਾ ਕਰ। ਤੈਸੇ ਅੰਤ ਕਾਲ ਗੁਰ ਚਰਨ ਸ਼ਰਨੇ ਆਵੇ, ਭਾਵੇਂ ਮੋਖ ਪਦਵੀ ਨਾ ਤੁਰ ਮਿਲ ਲਾਤ ਹੈ, ਤੇ ਗੁਰੂ ਦੀ ਰਹਿਮਤ ਵਰਤ ਜਾਵੇਗੀ, ਬੰਧਨਾ ਤੋਂ ਮੁਕਤ ਹੋ ਜਾਵੇਗਾ। ਅਗਰ ਜੇ ਨਾ ਆਇਆ ਤੇ ਵਿਰਲਾਪ ਬੁਣੇ ਤੋਂ ਬਿਨਾਂ ਕੁਛ ਨਹੀਂ ਰਹਿਣਾ, ਫਿਰ ਤੇ ਹਾਏ ਹਾਏ ਪੱਲੇ ਪੈ ਜਾਣੀ ਹੈ। ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ, ਚਰਨ ਕਮਲ ਜਾ ਕਾ ਮੰਨ ਰੱਪ, ਸੋਗ ਅਗਨ ਤਿਸ ਜਣ ਨਾ ਵਿਆਪ। ਵੀ ਸੋਗ ਦੀ ਅੱਗ ਜਿਹੜੀ ਉਹਨੂੰ ਕਦੇ ਵੀ ਸਾੜਦੀ ਨਹੀਂ ਹੈ। ਸਾਗਰ ਧਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਵੀ ਸਾਧ ਸੰਗਤ ਕਰਨ ਦੇ ਨਾਲ ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਹੈ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਓ। ਮਿਲਤ ਪਿਆਰੋ ਪ੍ਰਾਣ ਨਾਥ, ਕਵਣ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਵੀ ਕਿਹੜੀ ਭਗਤੀ ਹੈ ਜਿਸ ਭਗਤੀ ਨਾਲ ਗੁਰੂ ਨੂੰ ਮਿਲਿਆ ਜਾਵੇ। ਤਾਂ ਬਾਬਾ ਰਵਿਦਾਸ ਜੀ ਕਹਿੰਦੇ, ਸਾਧ ਸੰਗਤ ਪਾਈ ਪਰਮ ਗਤੇ, ਪਰਮ ਗਤੇ ਪਰਮ, ਕੇਵਲ ਮੋਕਸ਼ ਮਿਲ ਜਾਂਦੀ ਹੈ ਸਾਧ ਸੰਗਤ ਦੀ ਕਿਰਪਾ ਦੁਆਰੇ। ਸੰਗਤ ਵਿੱਚ ਆ ਕੇ ਅੰਦਰ ਦਾ ਸ਼ੀਸ਼ਾ ਨਜ਼ਰ ਆ ਜਾਂਦਾ, ਜੇ ਆਪਣੇ ਅੰਦਰ ਦੀ ਬੰਦਾ ਖੁਦ ਬਖੁਦ ਫਿਲਮ ਵੇਖ ਲੈਂਦਾ ਹੈ। ਮਿਲਤ ਪਿਆਰੋ ਪ੍ਰਾਣ ਨਾਥ, ਕਵਣ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਮੈਲੇ ਕੱਪੜੇ ਕਹਾਂ ਲੱਗ ਧੋ, ਪਤਾ ਲੱਗ ਗਿਆ ਵੀ ਕਿੰਨਾ ਚਿਰ ਦੁਨੀਆਂ ਦੀ ਮੈਲ ਧੋਦਾ ਰਹਾਂਗਾ, ਕਿੰਨਾ ਚਿਰ ਨਿੰਦਿਆ ਕਰਦਾ ਰਹਾਂਗਾ, ਸੰਗਤ ਵਿੱਚ ਆ ਕੇ ਗਿਆਨ ਮਿਲ ਗਿਆ। ਮੈਲੇ ਕੱਪੜੇ ਕਹਾਂ ਲੱਗ ਧੋ।

ਪਤਾ ਲੱਗ ਸੋਵੋ। ਸੰਗਤ ਵਿੱਚ ਪਤਾ ਲੱਗਾ ਵੀ ਵਿਦਿਆ ਵਿਕਾਰਾਂ ਦੀ ਨੀਂਦ ਵਿੱਚ ਕਿੰਨਾ ਚਿਰ ਸੁੱਤਾ ਰਵੇਗਾ, ਜਾਗ, ਜਾ ਕੇ ਗੁਰੂ ਦੇ ਜਾਪ ਨੂੰ ਜਪਿਆ ਕਰ। ਆਵੇਗੀ ਨੀਂਦ ਕਹਾਂ ਲੱਗ ਸੋਵੋ,

0: ਜੋਈ ਕੀਨੋ ਸੋਈ ਸੋਈ ਦੇਖਿਓ।
1: ਇਸ ਕਰਕੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਸਾਗਰ ਤਰਿਆ ਸਾਧੂ ਸੰਗੇ, ਨਿਰ ਪਉ ਨਾਮ ਜਪੋ ਹਰ ਰੰਗੇ। ਗੁਰੂ ਦਾ ਨਾਮ ਜਿਹੜਾ ਡਰ ਤੋਂ ਰਹਿਤ ਕਰਨ ਵਾਲਾ ਹੈ। ਜਿਹੜਾ ਵੀ ਪ੍ਰਾਣੀ ਨਾਮ ਜਪਦਾ ਉਹ ਡਰ ਤੋਂ ਰਹਿਤ ਹੋ ਜਾਂਦਾ। ਜੇ ਪ੍ਰਹਲਾਦ ਨੇ ਨਾਮ ਜਪਿਆ ਉਹ ਡਰਿਆ ਕਦੋਂ ਹੈ? ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਾਚਾ ਨੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਜੇਲ ਚ ਡੱਕ ਦਿੱਤਾ ਤੇ ਦਰਵਾਜੇ ਬੰਦ ਕਰਕੇ ਬਾਹਰ ਲਾਇਆ ਤਾਲਾ, ਬਾਹਰੋਂ ਜਿੰਦਰਾ ਲਾ ਦਿੱਤਾ। ਪਰ ਗਰੀਬ ਨਿਵਾਸ ਜੀ ਕਹਿੰਦੇ ਨੇ ਨਿਰ ਭਉ ਬਾਲਕ, ਹੈ ਤੇ ਬਾਲਕ ਹੈ ਤੇ ਬੱਚਾ ਜੇ, ਪਰ ਹੈ ਡਰ ਤੋਂ ਰਹਿ ਤੇ, ਮੂਲ ਨਾ ਡਰੇ, ਮੂਲ ਕੇ ਥੋੜਾ ਦਿਨਾਂ ਵੀ ਨਹੀਂ ਡਰਿਆ। ਅੰਦਰ ਕਈ ਕੁਝ ਹੈ, ਹਨੇਰ ਭੁੱਪ ਹੈ, ਤਾਲਾ ਬੰਦ ਹੈ, ਖਾਣ ਪੀਣ ਨੂੰ ਕੁਝ ਨਹੀਂ ਹੈ। ਨਿਰਭਉ ਬਾਲਕ ਮੂਲ ਨਾ ਡਰੇ। ਸਵਾਲੀਏ ਨੇ ਸਵਾਲ ਕੀਤਾ ਵੀ ਡਰਿਆ ਕਿਉਂ ਨਹੀਂ ਸੀ, ਉਹ ਕਾਰਨ ਕੀ ਸੀ? ਤਾਂ ਗਰੀਬ ਨਿਵਾਜ ਕਹਿੰਦੇ ਅੰਤਰ ਗੁਰ ਗੋਪਾਲਾ, ਉਹਦੇ ਅੰਦਰ ਸੀ ਸਤਨਾਮ ਸ਼੍ਰੀ, ਤਾਂ ਨਹੀਂ ਡਰਿਆ, ਨਹੀਂ ਤੇ ਡਰ ਜਾਂਦਾ। ਅੰਦਰ ਨਾਮ ਸੀ, ਨਾਮ ਨਾਮ ਡਰਨ ਥੋੜੀ ਦਿੰਦਾ ਹੈ, ਡਰਦਾ ਤੇ ਪਾਪੀ ਪੁਰਸ਼ ਹੁੰਦਾ ਹੈ। ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਬਖਸ਼ੇ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨਿਰਭਉ ਨਾਮ ਜਪੋ ਹਰ ਰੰਗੇ, ਰੰਗੇ ਤੋਂ ਭਾਵ ਪ੍ਰੇਮ ਦੇ ਵਿੱਚ ਮਸਤ ਹੋ ਕੇ ਉਸ ਮੇਰੇ ਵਾਹਿਗੁਰੂ ਜੀ ਦੇ ਨਾਮ ਨੂੰ ਭਈ ਜਪਿਆ ਕਰ, ਜੀਵਨ ਦਾ ਬੇੜਾ ਪਾਰ।

ਜਾਂ ਕਿਨਾਰਾ, ਜਦੋਂ ਕਿਨਾਰਾ ਕਰ ਜਾਵੇਗਾ ਪਾਪਾਂ ਤੋਂ, ਜਿੰਦ ਦਾ ਵੈਰੀ ਜੰਮ ਤੇਰੇ ਕੋਲ ਨਹੀਂ ਆਵੇਗਾ। ਹਰ ਦਿਨ ਰੈਣ ਕੀਰਤਨ ਗਾਈਐ, ਬੌੜ ਨਾ ਜੋਨੀ ਪਾਈਐ, ਜਿਸ ਦੇਵ ਪੁਰਖ ਵਿਧਾਤਾ ਹਰ ਰਸ

ਮੁਖ ਦੇਣ ਵਾਲਾ ਨੇੜੇ ਨਹੀਂ ਆਉਂਦਾ। ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ। ਸਾਰੇ ਸੁਖ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਿਲ ਜਾਂਦੇ ਨੇ। ਜਮ ਜੰਦਾਰ ਨਾ ਆਵੇ ਨੇੜੇ, ਸਾਹਿਬ ਜੀ ਕਹਿੰਦੇ ਉਹ ਨੇੜੇ ਨੇੜੇ ਨਹੀਂ ਆਉਂਦਾ। ਜੈ ਸਿਮਰਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੋਟਾ ਹੈ ਨਿਕਟ।

ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਲਾ ਕੇਵਲ ਗੁਰੂ ਹੈ। ਸਾਹਿਬ ਜੀ ਕਹਿੰਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਈਏ। ਨਾਨਕ ਗਰੀਬ ਨਿਵਾਜ ਗੁਰੂ ਅਰਜਨ ਦੇਵ ਕਿਰਪਾਲੂ ਦਾਤਾਰ ਜੀ ਕਿਰਪਾ ਕਰਦੇ ਨੇ। ਨਾਨਕ ਪ੍ਰਭ ਸਰਨਾਈ, ਨਾਨਕ ਉਧਰੇ ਪ੍ਰਭ ਸਰਨਾਈ, ਉਧਰੇ ਤੋਂ ਭਾਵ ਉਹ ਤਰ ਗਏ ਨੇ, ਬਚ ਗਏ ਨੇ, ਜੀਵਨ ਦਾ ਬੇੜਾ ਪਾਰ ਹੋ ਗਿਆ ਹੈ, ਜਿਹੜੇ ਪ੍ਰਭ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਨੇ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਣਸੇ ਸੁਖ ਪਾਇਆ, ਦਇਆਲ ਹੋਵਾ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ, ਸਤਿਗੁਰ ਨਾਮ ਨਿਧਣ ਦਿਰੜਾਇਆ, ਚਿੰਤਾ ਸਗਲ ਵਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਿਨਾਸੀ, ਤਾ ਕਉ ਵਿਘਣ ਨ ਕੋਉ ਲਾਗੈ, ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਵਸੇਰੇ ਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੀ ਸ਼ਰਨਾਈ, ਜਿਨ ਪੂਰਨ ਪੈਜ ਰਖਾਈ, ਜਿਨੇ ਪੂਰੀ ਪੂਰੀ ਪੈਜ ਪੱਤ ਅਬਰੋ ਰੱਖ ਲਈ ਹੈ, ਉਸ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਤੁਸੀਂ ਮਾਈ ਭਾਈ ਜੁੜ ਬੈਠੇ ਹੋ। ਗੁਰੂ ਕੀ ਅਪਾਰ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਦਰਗਾਹੀ ਫੁਰਮਾਨ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਜੀ ਦੀ ਰਹਿਮਤ ਦੁਆਰੇ ਅੰਮ੍ਰਿਤ ਬਾਣੀ ਦੀ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਤੁਸੀਂ ਬਹੁਤ ਪਿਆਰ ਵਿੱਚ ਗੁਰੂ ਘਰ ਵਿੱਚ ਬੈਠ ਕਰਕੇ ਦੂਰ ਦਰੇਡੇ ਗੁਰਮੁਖਾਂ ਨੇ ਘਰਾਂ ਵਿੱਚ ਵੀ ਸੱਜ ਕਰਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ। ਗਰੀਬ ਨਿਵਾਜ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋ ਜਾਣ। ਇੱਕ ਮਿੰਟ ਦਾ ਸਮਾਂ ਜੇ ਆਓ ਵਾਹਿਗੁਰੂ ਸ਼ਬਦ ਜਪ ਕੇ ਤਾਂ

ਵਾਹ ਹਕੀਕਤ ਤੂੰ ਠਾਕੁਰ ਤੁਮ ਪਹਿਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਣੇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਸਮੈ ਸਰਬੱਤ ਖਾਲਸਾ ਜੀ।

ਜਵਾਬ ਦੇ ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਜਸ ਕਰਨ ਸਿੰਘ ਅਤੇ ਨਵਪ੍ਰੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਕਾਰੋਬਾਰਾਂ ਦੇ ਵਾਧੇ ਵਾਸਤੇ ਪਰਿਵਾਰ ਦੇ ਵਾਧੇ ਵਾਸਤੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਾ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜ। ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ, ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ। ਭਰਿਓ ਮਹੱਲਾ ਪੰਜ, ਉਠ ਸੁਖੀਆ ਬੈਠ ਸੁਖੀ, ਭੌਣੀ ਲਾਗੇ ਜੈਸੇ ਬੁਝੇ, ਰਾਖਾ ਏਕ ਹਮਾਰਾ ਸੰਗ, ਸਗਲ ਗੜਾਕਾ ਅੰਤਰ ਜੰਗ, ਸੋਏ ਅਚਿੰਤਾ ਜਾਗ ਅਚਿੰਤ, ਜਹਾਂ ਕਹਾਂ ਪ੍ਰਭ ਤੂੰ ਵਰਤਨ, ਘਰ ਸੁਖ ਵਸਿਆ ਬਾਰ ਸੁਖ, ਕੋ ਨਾਨਕ ਗੁਰਮੰਤ, ਕੋ ਨਾਨਕ ਗੁਰਮੰਤ ਦੜਾਇਆ, ਚਾਚਰੀ ਛੰਦ ਗੋਬਿੰਦ ਮਕੰਦ।

0: ਢਾਡੀ ਦਰ ਭਰਾ ਮੰਗਣਾ ਦਰ ਕਦੇ ਨਾ ਛੋੜੇ, ਢਾਡੀ ਦਰ ਭਰਾ ਮੰਗਣਾ ਦਰ ਕਦੇ ਨਾ ਛੋੜੇ, ਮਰਤਾ ਗੋਬਿੰਦ ਸਚ ਭੋਜਨ ਜੋੜੇ, ਪ੍ਰੀਤ ਲਗੀ ਹਰ ਨਾਮ ਏ ਹਸਤੀ ਕੋੜੇ, ਰਾਜ ਮਿਲ ਖੁਸ਼ੀਆਂ ਕਣੀ ਚਾਹੇ ਮੁਖ ਨਾ ਮੋੜੇ, ਢਾਡੀ ਦਰ ਭਰਾ ਮੰਗਣਾ ਦਰ ਕਦੇ ਨਾ ਛੋੜੇ, ਨਾਨਕ ਮੰਤਨ ਚਾਹੋ ਏ ਨਿਤ ਪ੍ਰਭ ਕੋ ਲੋੜੇ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ ਸਦਾ ਸਲਾਮਤ ਤੂੰ ਠਾਕੁਰ ਭਗਵਾਨ, ਨਾਨਕ ਜੀ ਭਰਾ ਬੇਨਤੀ ਆਪਣੀ ਭਗਤੀ ਨਾਲ, ਧੰਨ ਗੁਰੂ
1: ਸਤਨਾਮ
0: ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
1: ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹੱਲਾ ਪੰਜਵਾਂ, ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ

ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਭਨਾ ਦਾ ਵੇਸਾਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰਥ ਕੀ ਨਾ ਕਹੁ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕੋ ਮੀਨਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਾਧ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

जग अमरिया अटालिया तोल ठाकर भगत ते हर पाया हर भाणा गुर पाया।

ਤੁਸੀਂ ਬੁੱਧ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਹਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸੁਡਿੱਠੇ ਸ਼ਬਦ ਭਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਗੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਦੇਖ ਫਤਿਹ

ਸਾਹਦਾਨ ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਚਰਨਾ ਸੰਗਤ ਨੂੰ ਅਰਦਾਸ ਬੇਨਤੀ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਜਿਹਾ ਚਿਰੀ ਲਿਖਿਆ ਅਤੇ ਹੁਕਮ ਕਮਾਏ ਘੱਲਿਆ ਵੇ ਨਾਨਕਾ ਸਦੀ ਥੀ ਜੈ ਮਾਮਕ ਅਨੁਸਾਰ ਦਰਕਲ ਸਿੰਘ ਸਵਾ ਸਰਦਾਰ ਸਵਰਨ ਸਿੰਘ ਜੀ ਸਤਿਗੁਰੂ ਜੀ ਜਿਨੇ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੀ ਪੁੰਜ ਨੂੰ ਭੋਗਦਿਆਂ ਹੋਇਆ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਮਿੱਤ ਉਹਨਾਂ ਦੇ ਸਮੂਹ ਪਰਿਵਾਰ ਨੂੰ ਉਹਨਾਂ ਦੀ ਪੰਜ ਪਿੱਤਰ ਸੀ ਸਰੀਰ ਸੰਸਕਾਰ ਤੋਂ ਉਪਰੰਤ ਆਪਦੇ ਚਰਨਾਂ 'ਚ ਪਹੁੰਚ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਸ਼ਬਦ ਕੀਰਤਨ ਸਮੁੱਚੀਆਂ ਸੇਵਾ ਨਿਭਾਉਂਦਿਆਂ ਹੋਇਆ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮ ਬਖਸ਼ਣੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦਾ ਬਾਲ ਬਖਸ਼ਣਾ ਪ੍ਰਵਾਸ ਸੁਖ ਸ਼ਾਂਤੀ ਚੜ੍ਹਤ ਕਰਦਾਤਾ ਬਖਸ਼ਣੀਆਂ ਪਰਿਵਾਰ ਨੂੰ ਇਸ ਸੰਬੰਧ ਆਪ ਜੀ ਦੇ ਹਜ਼ੂਰ ਦੇਗ ਸਜ ਕੇ ਹਾਜ਼ਰਦਾਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਦਬਾਣੀ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਇਸ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਕਰਦਾ ਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਦਰਸ਼ਨ ਦਦਾਰੇ ਦਿੱਤੇ, ਅਤੇ ਧੰਨਵਾਦੀ ਹਾਂ ਸਤਿਕਾਰਯੋਗ ਜਿੰਨੇ ਪਾਠੀ ਸਿੰਘਾਂ ਨੇ ਸ੍ਰੀ ਸਹਿਜ ਪਾਤਸ਼ਾਹ ਦੀ ਬਾਣੀ ਪੜ੍ਹੀ। ਗਿਆਨੀ ਸੁਖਦੇਵ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਤਸ਼ਾਹ ਜੀ ਦੇ ਭੋਗ ਪਾਏ ਨੇ। ਆਪ ਸੰਗਤਾਂ ਨੂੰ ਪਤਾ ਹੈ, ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗਵਾਸੀ ਸਰਦਾਰ ਸਰਵਣ ਸਿੰਘ ਜੀ, ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਅੰਤਮ ਸੰਸਕਾਰ ਤੋਂ ਬਾਅਦ ਆਪਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਫਰੀਦਕੋਟ ਵਿਖੇ ਜੋ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਗਏ ਸਨ, ਉਹਨਾਂ ਦੀ ਆਤਮਕ ਰੂਹ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਭੋਗ ਪਾਏ ਗਏ ਆ। ਬਰਾਗਮਈ ਕੀਰਤਨ ਹੋਇਆ, ਕੀਰਤਨ ਕਰ ਰਹੇ ਸੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਦਕੋਟ, ਉਹਨਾਂ ਦਾ ਜਥਾ ਦਾਸ, ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ। ਸੋ ਅੰਤਿਮ ਅਰਦਾਸ ਹੋਈ ਹੈ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ ਹੈ, ਅਤੇ ਗਿਆਨੀ ਸੁਖਦੇਵ ਸਿੰਘ ਜੀ ਹੁਣੀ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ ਨੇ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਦਾਸ ਨੇ ਉੱਥੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸੀਗੇ, ਅਤੇ ਬਾਪੂ ਜੀ ਹੁਣੇ ਵੱਡੀ ਜ਼ਿੰਦਗੀ ਜੀ ਕੇ ਸੰਸਾਰ ਵਿੱਚੋਂ ਗਏ ਆ, ਅਤੇ ਉਹਨਾਂ ਦਾ ਜੋ ਪਰਿਵਾਰ ਹੈ, ਬਾਪੂ ਜੀ ਦੇ ਜੀਵਨ ਸਾਥੀ ਸਤਿਕਾਰਯੋਗ ਮਾਤਾ ਹਰਭਜਨ ਕੌਰ ਜੀ, ਅਤੇ ਉਹਨਾਂ ਦੇ ਇੱਕ ਪੁੱਤਰ, ਚਾਰ ਧੀਆਂ ਪਿੱਛੇ, ਅਤੇ ਹੋਰ ਸਾਰਾ ਪਰਿਵਾਰ ਪਿੱਛੇ ਛੱਡ ਕੇ ਗਏ ਆ। ਉਹਨਾਂ ਦੇ ਵੱਡੀ ਧੀ ਰਾਣੀ ਜੋ ਹੈ ਭੈਣ ਜੀ ਪਲਵਿੰਦਰ ਕੌਰ, ਉਹਨਾਂ ਦੇ ਬਾਪੂ ਜੀ ਦੇ ਦਮਾਦ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ ਅਟਵਾਲ, ਅਤੇ ਦੂਸਰੀ ਧੀ ਰਾਣੀ ਜੋ ਹੈ ਉਹ ਬਲਜਿੰਦਰ ਕੌਰ, ਤੀਸਰੀ ਜੋ ਧੀ ਰਾਣੀ ਹੈ ਉਹ ਨਰਿੰਦਰ ਕੌਰ, ਅਤੇ ਚੌਥੀ ਬਲਜੀਤ ਕੌਰ, ਅਤੇ ਬਾਪੂ ਜੀ ਦੇ ਜੋ ਸਪੁੱਤਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ, ਉਹ ਇਹ ਪੰਜ ਬੱਚੇ ਪਿੱਛੇ ਛੱਡ ਕੇ ਇਹਨਾਂ ਦੇ ਗਾਂ ਪੁੱਤ ਪੋਤੇ ਦੋਤੇ ਦੋਤੀਆਂ ਸਾਰਾ ਵੱਡਾ ਪਰਿਵਾਰ ਛੱਡ ਕੇ ਗਏ ਆ। ਅਤੇ ਮੈਂ ਬਾਹਰ ਸੱਤੀ ਦੇ ਮਾਤਾ ਜੀ ਅਤੇ ਭੈਣ ਜੀ ਬਲਜਿੰਦਰ ਕੌਰ ਨੂੰ ਮਿਲਿਆ ਜਦੋਂ, ਅਤੇ ਮਨ ਵੀ ਬਹੁਤ ਦੁਖੀ ਹੋਇਆ, ਕਿਉਂਕਿ ਸੱਤੀ ਦੇ ਨਾਲ ਅਸੀਂ ਕੰਮ ਇਕੱਠੇ ਕਰਦੇ ਰਹੇ ਹਾਂ, ਅਤੇ ਮਾਤਾ ਜੀ ਨੂੰ ਹੁਣ ਮਿਲ ਕੇ ਫਿਰ ਬੜਾ ਮਨ ਖਰਾਬ ਹੋਇਆ। ਅਤੇ ਬਾਕੀ ਮੈਂ ਦੱਸਣਾ ਚਾਹੁੰਦਾ ਕਿ ਪਰਿਵਾਰ ਨੇ ਜੋ ਬਾਪੂ ਜੀ ਦੇ ਮਾਤਾ ਹਰਭਜਨ ਕੌਰ ਦੇ ਜੋ ਦਮਾਦ ਨੇ ਸਰਦਾਰ ਗੁਰਮੇਲ ਸਿੰਘ ਜੀ ਅਟਵਾਲ, ਇਹਨਾਂ ਨੇ ਇਹ ਪਰਿਵਾਰ ਸਾਰਾ ਇੱਥੇ ਅਮਰੀਕਾ 'ਤੇ ਸੱਦ ਕੇ ਇਕੱਠਾ ਰੱਖਿਆ, ਇਕੱਠਾ ਕੀਤਾ, ਅਤੇ ਆਪਣੇ ਵੱਡੀ ਭੈਣ ਨੇ ਆਪਣੀ ਮਾਤਾ ਦੀ ਅਤੇ ਦਮਾਦ ਨੇ ਬਹੁਤ ਸੇਵਾ ਕੀਤੀ, ਨਾਲ ਹੀ ਰਹਿੰਦੇ ਸੀ ਦੱਸਿਆ ਜਿੰਨਾ ਕੁ ਪਰਿਵਾਰ ਨੇ। ਅਤੇ ਇਹ ਸੇਵਾ ਜਿਹੜੀ ਆ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਮਾਪਿਆਂ ਦੀ ਸੇਵਾ ਨਹੀਂ ਮਿਲਦੀ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਪਰਿਵਾਰ ਸਾਰਾ ਹੀ ਸਤਿਕਾਰਯੋਗ ਹੈ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਬਾਪੂ ਜੀ ਦੇ ਦਮਾਦ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ ਅਟਵਾਲ, ਉਹ ਮੱਥਾ ਟੇਕ ਕੇ ਗੁਰੂ ਘਰ ਦੀ ਜੋ ਬਖਸ਼ਿਸ਼ ਹੈ ਜਿਹੜੀ ਉਹ ਬਲੈਸਿੰਗ ਆ ਇਹ ਦੁੱਖ ਝੱਲਣ ਦੀ ਮਹਾਰਾਜ ਸਮਰੱਥਾ ਬਖਸ਼ਣ ਉਹਨਾਂ ਨੂੰ ਅਤੇ ਬਾਪੂ ਜੀ ਦੇ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਦੋਵੇਂ ਮੱਥਾ ਟੇਕ ਕੇ ਆ ਕੇ ਗਿਆਨੀ ਜੀ ਹੁਣਾਂ ਕੋਲੋਂ ਸਰੋਪੋ ਦੀ ਦਾਤ ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਉਹ ਲੈ ਲਓ ਅਤੇ ਇਹ ਬਲੈਸਿੰਗ ਹੈ ਮਹਾਰਾਜ ਤੁਹਾਨੂੰ ਸਮਰੱਥਾ ਬਖਸ਼ੇ ਸਾਰੇ ਪਰਿਵਾਰ ਨੂੰ ਇਹ ਨਾਲ ਲੈ ਕੇ ਆਪਣੀਆਂ ਬਾਪੂ ਜੀ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਰਲ ਕੇ ਇਕੱਠੇ ਹੋ ਕੇ ਇਹ ਨਿਭਾਉਣ ਦਾ ਯਤਨ ਕਰਿਓ ਇਹ ਸਾਡੀ ਅਰਦਾਸ ਹੈ ਦੋਵੇਂ ਵੀਰ ਆ ਕੇ ਆਪਣੇ ਪਹਿਲਾਂ ਸਰੂਪ ਦੀ ਦਾਤ ਲੈ ਲਓ ਗਿਆਨੀ ਜੀ ਤੋਂ ਉਸ ਤੋਂ ਬਾਅਦ ਕਿਸੇ ਨੇ ਵੀ ਪਰਿਵਾਰ ਵੱਲੋਂ ਕੋਈ ਚਾਰ ਸ਼ਬਦ ਬੋਲਣੇ ਹੋਣ ਉਹ ਬੋਲ ਸਕਦੇ ਆ

ਸੋ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਇਹੀ ਫਿਰ ਅਰਦਾਸ ਕਰਦਾ ਕਿ ਮਹਾਰਾਜ ਇਹ ਪਰਿਵਾਰ ਇਕੱਠੇ ਰਹਿਣ, ਗੁਰੂ ਦੇ ਨਾਲ ਜੁੜੇ ਰਹਿਣ, ਚੜ੍ਹਦੀ ਕਲਾ 'ਚ ਇਹ ਦੁੱਖ ਝੱਲਣ ਦੀ ਮਹਾਰਾਜ ਇਹਨਾਂ ਨੂੰ ਸਮਰੱਥਾ ਬਖਸ਼ੇ। ਅਤੇ ਇਸ ਤੋਂ ਵੱਧ ਮੈਂ ਨਹੀਂ ਬੋਲਦਾ। ਪਰਿਵਾਰ ਵੱਲੋਂ ਆਪਣੇ ਸਾਰੀ ਸੰਗਤ ਲਈ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਹਜੇ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਤੇ ਫਿਰ ਇੱਕ ਵਾਰ ਮੈਂ ਬਾਪੂ ਜੀ ਦੇ ਪਰਿਵਾਰ ਵੱਲੋਂ, ਮਾਤਾ ਹਰਭਜਨ ਕੌਰ ਦਾ ਪਰਿਵਾਰ ਅਤੇ ਸਤਿਕਾਰਯੋਗ ਗੁਰਮੇਲ ਸਿੰਘ ਜੀ ਅਟਵਾਲ, ਉਹਨਾਂ ਦੇ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਮੈਂ ਜਦੋਂ ਉੱਥੇ ਤਾਂ ਪਤਾ ਨਹੀਂ ਲੱਗਾ, ਪਹਿਲਾਂ ਇਹਨਾਂ ਦੇ ਰਿਸ਼ਤੇਦਾਰ ਸਤਿਕਾਰਯੋਗ ਪੌਲ ਦਿਓਲ, ਜੋ ਅਸੀਂ ਉਹਨਾਂ ਦੇ ਬਜ਼ੁਰਗਾਂ ਤੋਂ ਵੀ ਬੜੀਆਂ ਅਸੀਸਾਂ ਲਈਆਂ, ਸਾਡੇ ਪ੍ਰਬੰਧ ਵਿੱਚ ਵੀ ਗੁਰਦੁਆਰਾ ਸਾਹਿਬ ਦੇ 5 ਸੁਪਰੀਮ ਕੌਂਸਲ ਮੈਂਬਰਾਂ ਦੇ ਵਿੱਚੋਂ ਬਾਪੂ ਜੀ ਹੁਣੀ ਸੇਵਾ ਨਿਭਾ ਕੇ ਗਏ ਆ, ਅੱਜ ਅਸੀਂ ਉਹਨਾਂ ਨੂੰ ਮਿਸ ਕਰਦੇ ਹਾਂ। ਅਤੇ ਬੜਾ ਕੁਛ ਉਹਨਾਂ ਤੋਂ ਵੀ ਸਾਨੂੰ ਸਿੱਖਣ ਨੂੰ ਮਿਲਿਆ। ਅਤੇ ਮੈਂ ਦਿਓਲ ਪਰਿਵਾਰ ਨਾਲ ਵੀ ਬਹੁਤ ਅਫਸੋਸ ਕਰਦਾ, ਸੰਘਾ ਪਰਿਵਾਰ ਨਾਲ, ਹੋਰ ਜਿੰਨੇ ਵੀ ਰਿਸ਼ਤੇਦਾਰ ਆ, ਮੈਂ ਸਾਰਿਆਂ ਨਾਲ ਬਹੁਤ ਬਹੁਤ ਅਫਸੋਸ ਕਰਦਾ ਹੋਇਆ ਮੈਂ ਮਾਫ਼ੀ ਮੰਗਦਾ ਜੇ ਕੋਈ ਸ਼ਬਦ ਗਲਤ ਬੋਲ ਗਿਆ ਹੋਵਾਂ, ਮੈਂ ਖੇਮਾ ਦਾ ਜਾਚਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।